ਰਾਤੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਆਪੇ ਉਤੇ ਅਮਨ ਧਾਗੇ ਔਰ ਕੱਤੇ ਲੈ ਪਾੜ ਕਰੇ ਵੇ ਆਹੋ ਕਣਕਾਂ ਦਾ ਦਸੇਰਾ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਹੋਏ ਦਇਆ।

ਮੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹੀ ਕਰ ਕਰਾਈ ਸੀ ਸੋ ਸੇਵ ਸੇਵਾ ਕਰੇ ਜਿਸ ਨੂੰ ਹੁਕਮ ਮਨਾਈ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮੈਲ ਪਾਈ ਸੀ ਕਸਮੇ ਭਾਵੇ ਸੋ ਕਰੇ ਮਨ ਹੋ ਚੰਜਾ ਸੋ ਫਲ ਪਾਈ ਸੀ ਤਾਂ ਦਰ ਕਹਿ ਪੈਂਦਾ ਜਾਈ ਸੀ।

ਕੌੜੀ ਕਿਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਕਲਮ ਕਰਾਇੰਦਾ ਵਡਭਾ ਵਡਾ ਵੱਡ ਮੇਦਨੀ ਸਿਰੇ ਸੰਤੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਦਾ ਦਰਮਗਨ।

ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਦੇਖ ਮਿਹਨਤ ਮਰਨ ਵਿਸਾਰਿਆ ਜਦ ਆਈ ਜੋ ਬਨ ਹਾਰਿਆ ਜੋ ਬਨ ਹਾਰਿਆ।

0: ਪਹਿਲਾ ਜੇਕਰ ਸੁਤਕ ਮੰਨਿਆ ਸਾਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਦੀਆਂ ਆਵਾਜ਼ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ ਸੁਤ ਪਵੈ ਰਸੋਏ ਨਾਨ ਸੁਤ ਕੇ ਬਿਨਾ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਦੇਵਾ ਸੁਤ ਕੂ ਅੱਖੀ ਸੁਤ ਕੇ ਵੇਖਣਾ ਪਰਤਰੈ ਪਰ ਧਨ ਰੂਪ

0: ਸਭੋ ਸੁਤ ਪਰਮ ਹੈ ਦੂਜੇ ਲਗੇ ਜਾਏ ਜਮਣ ਮਰਨ ਵਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜੇ ਤੁਰ ਸੰਭਾਲ ਨਾਨਕ ਜਿਨੀ ਗੁਰ ਪੂਜਿਆ
1: ਤੈਨਾ ਸੁਤ ਕਨਾਏ ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ
0: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਲ ਤਨ ਦਰਿਆ ਹੁਕਮ ਸਤਾਤ ਤਾਰੂ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਨੌਲਿਤ ਪਾਈਆਂ ਨੌਲਿਤ ਪਾਈਆਂ ਨੌਲਿਤ ਪਾਈਆਂ
2: ਥੋੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤਾ ਨਗਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ

ਸਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾਇਆ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟੋ ਜਾਏ ਸੁੱਚਾ ਹੋਏ ਕੇ ਦੇਵਿਆ ਲੱਗਾ ਪਣ ਸਲੋਕ ਪੌਤੀ ਜਾਏ ਸੱਟਿਆ ਕਿਸੇ ਲੱਗਾ ਦੋ ਖਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਲੂਣ ਪਾਨਵਾ ਪਾਇਆ ਕਿਰਤਾ ਹੋਆ ਪਾਪ ਵਿਤ ਪਾਪੀ ਸੁਤਨ ਗੱਡਿਆ ਤੁਰਤਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵਰਸ ਖਾਏ ਨਾਨਕੇ ਵੈ ਜਾਣੀਐ ਤਿਤ ਮੁਖ ਤੁਕਾ।

0: ਬੜੀ ਸਤਪੋ ਆਖੇ ਆਪਣਾ ਜੀ ਸੁਣਾਈ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪ ਹੀ ਲਿਖਾ ਸੰਡੀਏ, ਜਾ ਰਹਿਣਾ ਨਾ ਹੀ ਹੈ ਜਗ ਤੱਕ ਐਦਗਰ ਭੰਡੀਏ, ਮੰਦਾ ਜਿਸ ਮੈਂ ਆਖੀਏ ਫੜੇ ਕਰੇ ਹੋ ਗੁਜੀਏ, ਮੂਰਖ ਹੈ ਨਾ ਨਾ ਲੁਜੀਏ।
1: ਗੁਰਸਿੱਖ ਮਨ ਵਧਾਈ ਆਜ ਮੇਰਾ ਸਭ ਗੁਰੂ।

ਪੌੜੀਆ ਪਈ ਕਰਨਾ ਕੀ ਕਲਾ ਪਿਤਾ ਧਾਰੀ ਹੈ ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਐਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਹਿਮਣੋ ਸਾਰੀ ਹੈ।

ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਹੈ ਅੰਮ੍ਰਿਤਸਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਸਾਡੇ ਸਟੂਡੈਂਟ ਦੇ ਮੁਤਾਬਿਕ ਸਵੇਰ ਦੇ 6:29 ਹੋਏ ਨੇ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: ਪ੍ਰਤਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਹਾਲ ਹੀ ਦੇ ਵਿਚ ਦੇਹਾਂਤ ਹੋ ਗਿਆ ਸੀ। ਇਨ੍ਹਾਂ ਮੈਂਬਰਾਂ ਵਿਚ ਨਾਂ ਦਿੰਦਲਾ, ਭਾਸਕਰ ਰਾਓ, ਓਮਵਤੀ ਦੇਵੀ, ਸੁਧਾਂਸ਼ੂ ਸੀਲ, ਮੇਜਰ ਜਨਰਲ ਭੁਵਨ ਚੰਦਰ ਖੰਡੂਰੀ, ਸੇਵਾ ਮੁਕਤ ਕੇ ਪੀ ਤਨਪਾਲਨ ਅਤੇ ਪਿਆਰੇ ਲਾਲ ਸਾਂਗਵਾਰ ਸ਼ਾਮਲ ਸਨ। ਸਦਨ ਨੇ ਕਤਰ ਦੇ ਅਮੀਰ ਸੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸ਼ੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੇ ਭਾਰਤ ਅਤੇ ਕਤਰ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀ ਬਿਰਲਾ ਨੇ ਕਿਹਾ,
1: ਮੁਝੇ ਅਤਿਅੰਤ ਦੁੱਖ ਕੇ ਸਾਥ ਸਵਾ ਕੋ ਕਤਰ ਕੇ ਫਾਦਰ ਅਮੀਰ ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਕੇ ਨਿਧਨ ਕੇ ਬਾਰੇ ਮੇ ਵੀ ਸੂਚਿਤ ਕਰਨਾ ਹੈ। ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੇ ਜੂਨ 1995 ਸੇ ਜੂਨ 2013 ਤੱਕ 18 ਵਰਸ਼ੋ ਤੱਕ ਕਤਰ ਕੇ ਅਮੀਰ ਕੇ ਰੂਪ ਮੇ ਕਾਰਯ ਕੀਆ। ਉਨ੍ਹੋਨੇ ਆਧੁਨਿਕ ਕਤਰ ਕੀ ਨੀਵ ਰਖੀ। ਉਨ੍ਹੋਨੇ ਭਾਰਤ ਕਤਰ ਸਬੰਧੋ ਕੇ ਸੰਵਰਧਨ ਮੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
0: ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਇਆ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਤੇ ਸਦਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ ਤੇ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਉਧਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਵੇਂ ਚੁਣੇ ਗਏ ਤੇ ਮੁੜ ਨਿਯੁਕਤ ਕੀਤੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਭਾਰਤੀ ਜਨਤਾ ਪਾਰਟੀ ਦੇ ਡਾ. ਮੁਕੇਸ਼ ਭਾਈ ਰਾਠਵਾ, ਮਹੇਸ਼ ਕੇਵਤ ਤੇ ਸਤੀਸ਼ ਪੂਨੀਆ, ਪ੍ਰਕਾਸ਼ ਚਿਕ ਬਰਾਇਕ, ਸੁਸ਼ਮਿਤਾ ਦੇਵ ਅਤੇ ਸੁਖੇਂਦੂ ਸ਼ੇਖਰ ਰਾਏ, ਕਾਂਗਰਸ ਦੇ ਪਵਨ ਖੇੜਾ, ਰਾਸ਼ਟਰੀ ਜਨ ਪਾਰਟੀ ਦੇ ਜੇਮਸ ਸੰਗਮਾ ਅਤੇ ਜ਼ੋਰਮ ਜਨ ਅੰਦੋਲਨ ਦੇ ਕੇ ਨੇ ਅੱਜ ਰਾਜ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਬਾਅਦ ਵਿਚ ਸਦਨ ਨੇ ਆਪਣੇ ਸਾਬਕਾ ਮੈਂਬਰਾਂ ਬਲਬੀਰ ਕੇ ਪੁੰਜ, ਸਵਪਨ ਸਾਧਨ ਬੋਸ, ਗੰਗਸਾਈ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ। ਬਾਅਦ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮਾ ਜਾਰੀ ਰਹਿਣ ਕਾਰਨ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਵੇਂ ਮੌਨਸੂਨ ਹੋਵੇ ਜਾਂ ਮੌਨਸੂਨ ਅਜਲਾਸ, ਦੋਵੇਂ ਸਰਗਰਮ ਹੋਣ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ। ਸੰਸਦ ਦੇ ਮੌਨਸੂਨ ਅਜਲਾਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਦੋਵੇਂ ਉਤਪਾਦਕ ਹੁੰਦੇ ਨੇ ਤਾਂ ਇਹ ਰਾਸ਼ਟਰ ਦੀ ਭਲਾਈ ਤੇ ਸਾਰੇ ਜੀਵਾਂ ਦੀ ਖੁਸ਼ੀ ਤੇ ਸ਼ਾਂਤੀ ਨੂੰ ਯਕੀਨੀ ਬਣਾਉਂਦਾ ਹੈ।
2: ਮੌਨਸੂਨ ਹੋ ਜਾਂ ਮੌਨਸੂਨ ਸਤਰ, ਅਗਰ ਦੋਵੇਂ ਪ੍ਰੋਐਕਟਿਵ ਹੋ ਤਾਂ ਬਹੁਤ ਹੀ

0: ਹਰ ਜੀਵਾਂ ਦੀ ਖੁਸ਼ੀ ਤੇ ਸ਼ਾਂਤੀ ਨੂੰ ਯਕੀਨੀ ਬਣਾਉਂਦਾ ਹੈ।
1: ਮੌਨਸੂਨ ਹੋ ਜਾਂ ਮੌਨਸੂਨ ਸਤਰ, ਅਗਰ ਦੋਨੋਂ ਪ੍ਰੋਐਕਟਿਵ ਹੋ ਤੋ ਬਹੁਤ ਹੀ ਪ੍ਰੋਡਕਟਿਵ ਹੋਤੇ ਹੈ, ਔਰ ਦੋਨੋਂ ਕੋ ਪ੍ਰੋਡਕਟਿਵ ਹੋਤੇ ਹੈ ਤੋ ਦੇਸ਼ ਕਾ ਕਲਿਆਣ ਹੋਤਾ ਹੈ, ਜੀਵ ਮਾਤਰ ਕਾ ਕਲਿਆਣ ਹੋਤਾ ਹੈ। ਸਾਥੀਓ, ਪਿਛਲੇ ਇੱਕ ਮਹੀਨੇ ਮੈਂ ਦੇਸ਼ ਨੇ ਅਨੇਕ ਸਿੱਧੀਆਂ ਪ੍ਰਾਪਤ ਕੀ ਹੈ, ਚਾਹੇ ਰਾਸ਼ਟਰੀਯ ਹੋ, ਅੰਤਰਰਾਸ਼ਟਰੀਯ ਹੋ, ਔਰ ਅਬ ਤੋ ਅੰਤਰਿਕਸ਼ ਵੀ ਹੋ, ਭਾਰਤ ਕੇ ਲਿਏ ਗਰਵ ਕੇ ਪਲ ਰਹੇ ਹੈ।
0: ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹੀ ਦੇਸ਼ਾਂ ਨੇ ਅਜਿਹਾ ਨਿੱਜੀ ਉਦਮ ਦੇਖਿਆ ਅਤੇ ਭਾਰਤ ਦੇ ਨੌਜਵਾਨਾਂ ਨੇ ਪੁਲਾੜ ਵਿਚ ਇਕ ਨਵੀਂ ਯਾਤਰਾ ਸ਼ੁਰੂ ਕੀਤੀ ਏ, ਉਨਾਂ ਇਸ ਨੂੰ ਇਕ ਬਹੁਤ ਵੱਡੀ ਸਫਲਤਾ ਕਰਾਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਵੱਖ ਵੱਖ ਖੇਤਰਾਂ ਚ ਜੰਗ ਦੇ ਵਧਦੇ ਖਤਰੇ ਬਾਰੇ ਚਿੰਤਤ ਏ। ਉਨਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਆ ਰਹੇ ਟਕਰਾਅ ਨੇ ਭਾਰਤ ਵਰਗੇ ਮੁਲਕਾਂ ਲਈ ਇਕ ਵੱਡਾ ਸੰਕਟ ਪੈਦਾ ਕਰ ਦਿੱਤੈ ਜੋ ਊਰਜਾ ਲਈ ਦੂਜਿਆਂ ਤੇ ਨਿਰਭਰ ਨੇ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪੈਟਰੋਲ, ਡੀਜ਼ਲ, ਐਲਪੀਜੀ ਖਾਦਾਂ ਤੇ ਰਸਾਇਣਕ ਸਬੰਧੀ ਕਈ ਰੁਕਾਵਟਾਂ ਤੇ ਸੰਕਟ ਪੈਦਾ ਹੋਏ ਨੇ।
1: पश्चिम एशिया के युद्ध के कारण भारत जैसे देश जो एनर्जी के लिए औरों पर डिपेंडेंट है, उनके लिए ये पश्चिम एशिया का युद्ध एक बहुत ही बड़ा संकट का कारण रहा। पेट्रोल, डीजल, एलपीजी, फर्टिलाइजर, केमिकल्स, यानी हर विषय में अनेक बाधाएं, अनेक संकट आए, उसके बावजूद भी भारत 7.7% के ग्रोथ से दुनिया की मेजर इकोनॉमी में सबसे तेज गति से आगे बढ़ने वाला देश बन के रहा।
0: श्री मोदी ने कहा कि भारत की अंदरूनी ताकत नूं दर्शाउंदा है ते उस उत्साह ते जोश नूं भी दर्शाउंदा है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ੍ਰੀ ਚੁਨਾਵ ਵਿਚ ਮੋਲਡੋਵਾ ਦੇ ਰਾਸ਼ਟਰਪਤੀ ਮਾਇਆ ਸੰਧੂ ਨਾਲ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ। ਗੱਲਬਾਤ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਮੁੱਖ ਖੇਤਰਾਂ ਵਪਾਰ, ਨਿਵੇਸ਼ ਤੇ ਸਭਿਆਚਾਰ ਵਿਚ ਸਹਿਯੋਗ ਵਧਾਉਣ ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਏ। ਰਾਸ਼ਟਰਪਤੀ ਮੋਲਡੋਵਾ ਦੀ ਸੰਸਦ ਦੇ ਪ੍ਰਧਾਨ ਇਗੋਰ ਗਰੋਸੂ ਨਾਲ ਵੀ ਮੁਲਾਕਾਤ ਕਰਨਗੇ ਤੇ ਮੋਲਡੋਵਾ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਇਕ ਵਪਾਰਕ ਮੰਚ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਡੋਵਾ ਦਾ ਇਹ ਪਹਿਲਾ ਦੌਰਾ ਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਸ੍ਰੀ ਚੁਨਾਵ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਮੋਲਡੋਵਾ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮਿਹਾਈ ਪੋਪਸੋਈ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਤਿੰਨ ਦੇਸ਼ਾਂ ਮੋਲਡੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਨੇ। ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਕਿਹੈ ਕਿ ਗਿਆਨ ਭਾਰਤ ਮਿਸ਼ਨ ਤਹਿਤ 8 ਕਰੋੜ ਤੋਂ ਵੱਧ ਹੱਥ ਲਿਖਤਾਂ ਦਾ ਡਿਜੀਟਲੀਕਰਨ ਕੀਤਾ ਗਿਆ। ਅੱਜ ਲੋਕ ਸਭਾ ਚ ਜ਼ਿਮਨੀ ਸਵਾਲ ਦਾ ਜਵਾਬ ਦਿੰਦਿਆਂ ਡਾ ਮਾਂਡਵਿਆ ਨੇ ਦਸਿਆ ਕਿ ਮੋਦੀ ਸਰਕਾਰ ਨੇ ਹੱਥ ਲਿਖਤਾਂ ਦੀ ਸਾਂਭ ਸੰਭਾਲ ਤੇ ਡਿਜੀਟਲੀਕਰਨ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤੈ। ਇਸ ਕਦਮ ਨੇ ਖੋਜ ਕਾਰਜ ਨੂੰ ਸੁਖਾਲਾ ਬਣਾਇਆ ਤਾਂ ਜੋ ਇਸ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਇਆ ਜਾ ਸਕੇ। ਪੰਜਾਬ ਵਿਚ ਕੱਲ੍ਹ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਏ। ਪੰਜਾਬ ਪੁਲਿਸ ਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 3 ਜ਼ਿਲ੍ਹਿਆਂ ਫਰੀਦਕੋਟ, ਕੋਟਕਪੂਰਾ ਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਉਤੇ ਤੇਜ਼ੀ ਨਾਲ ਤਾਲਮੇਲ ਵਾਲੀ ਕਾਰਵਾਈ ਕਰਦੇ ਹੋਏ ਸੰਗਠਿਤ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ। 7 ਮੁੱਖ ਸਾਜਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ ਤੇ ਸਿੱਧੇ ਤੌਰ ਤੇ ਧੋਖਾਧੜੀ ਵਿਚ ਸ਼ਾਮਲ 28 ਉਮੀਦਵਾਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਐ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪੁਲਿਸ ਨੇ ਧੋਖਾਧੜੀ ਲਈ ਵਰਤੇ ਗਏ ਪੈਨ ਕੈਮਰਿਆਂ ਦੇ ਨਾਲੋਂ ਨਾਲ ਸਥਾਈ ਬੈਟਰੀ ਸੰਚਾਲਿਤ ਵਾਇਰਲੈਸ ਧੋਖਾਧੜੀ ਉਪਕਰਨ ਵੀ ਬਰਾਮਦ ਕੀਤੇ ਨੇ। ਇਹ ਉਲੰਘਣਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਅਸਲ ਸਮੇਂ ਚ ਹੋਈ ਜਾਂਚ ਕਰਨ ਵਾਲਿਆਂ ਨੇ ਸਪਸ਼ਟ ਕੀਤਾ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਅਤੇ ਹੁਣ ਤੱਕ ਕਿਸੇ ਵੀ ਅਧਿਕਾਰਤ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਮਿਲੀ ਏ। ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਸਾਰੀ ਕਾਰਵਾਈ ਦਾ ਮਾਸਟਰ ਮਾਇੰਡ ਫਾਜ਼ਿਲਕਾ ਦੇ ਸੰਤ ਕਬੀਰ ਪੋਲੋ ਟੈਕਨੀਕਲ ਕਾਲਜ ਦਾ ਇਕ ਕਰਮਚਾਰੀ ਗੁਰਮੀਤ ਸਿੰਘ ਏ। ਇਹ 7 ਮੁੱਖ ਸਾਜਿਸ਼ਕਾਰ ਪੈਨ ਕੈਮਰਾ ਸਕੈਨਰ ਰਾਹੀਂ ਵਟਸਐਪ ਤੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕੰਮ ਕਰਨ ਲੱਗੇ ਤੇ ਇਨ੍ਹਾਂ ਨੇ ਲੱਖਾਂ ਰੁਪਏ ਵਿਚ ਅਦਾਇਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬ ਭੇਜਣੇ ਸ਼ੁਰੂ ਕਰ ਦਿੱਤੇ। ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ ਤੋਂ ਨਵੀਂ ਲਾਗੂ ਕੀਤੀ ਗਈ। ਰੋਜ਼ਗਾਰ ਤੇ ਆਜੀਵਿਕਾ ਮਿਸ਼ਨ ਲਈ ਵਿਕਸਿਤ ਭਾਰਤ ਗਰੰਟੀ ਯੋਜਨਾ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ। ਪੇਂਡੂ ਕਾਮਿਆਂ ਲਈ ਰੋਜ਼ਗਾਰ ਦੇ ਮੌਕੇ ਸੁਰੱਖਿਅਤ ਕੀਤੇ ਗਏ ਨੇ ਤੇ ਸੂਬੇ 'ਚ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਵੀ ਯਕੀਨੀ ਬਣਾਇਆ ਗਿਐ। 1 ਜੁਲਾਈ ਤੋਂ ਪੰਜਾਬ 'ਚ ਲਾਗੂ ਕੀਤੀ ਗਈ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਤਹਿਤ ਤਨਖਾਹਾਂ ਵਾਸਤੇ 50 ਕਰੋੜ ਰੁਪਏ ਦੀ ਮਨਜ਼ੂਰ ਰਾਸ਼ੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਏ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਬੀਤੇ ਦਿਨੀ ਕਿਹੈ ਕਿ ਵੈਦ ਮਨਰੇਗਾ ਜੋਬ ਕਾਰਡ ਰੱਖਣ ਵਾਲੇ ਲਾਭਪਾਤਰੀਆਂ ਨੂੰ ਆਪਣੇ ਆਪ ਵੀ ਜੀ ਰਾਮ ਜੀ ਅਧੀਨ ਰੁਜ਼ਗਾਰ ਮਿਲਦਾ ਰਹੇਗਾ। ਭਾਰਤ ਦਾ ਕੰਟਰੋਲਰ ਅਤੇ ਆਡੀਟਰ ਜਨਰਲ ਕੈਗ ਭਾਰਤੀ ਸਮਾਜਿਕ ਵਿਗਿਆਨ ਖੋਜ ਕੌਂਸਲ

0: ਕੇਲੇ ਦੇ ਪੱਤੇ ਅਲੰਕਾਰ ਬਿਖਰ ਗਏ। ਹਿੰਦੀ ਵਿਚ ਪੂਰਨੋਪ ਅਲੰਕਾਰ ਅਤਿਸ਼ੋਕਤੀ ਅਲੰਕਾਰ ਦਾ ਪ੍ਰਯੋਗ ਕੀਤਾ ਗਏ। ਵੇਦ ਰਾਖੇ ਵਿਦਿਤ ਪੁਰਾਣ ਰਾਖੇ ਸਾਰੀ ਉਤ ਰਾਮ ਨਾਮ ਰਾਖਿਓ ਅਤਿ ਰਸਨਾ ਸੁਧਰ ਮੇ ਹਿੰਦੂ ਨ ਕੀ ਚੋਟੀ ਰੋਟੀ ਰਾਖੀ ਸਿਪਾਹੀ ਨ ਕੀ ਕਾਂਧੇ ਮੇ ਜਨੇਊ ਰਾਖਿਓ ਮਾਲਾ ਰਾਖੀ ਗਰ ਮੇ ਮੀਡੀ ਰਾਖੇ ਮੁਗਲ ਮਰੋੜੀ ਰਾਖੇ ਪਾਤਸਾ ਬੈਰੀ ਪਿਸੀ ਰਾਖੇ ਬਰ ਦਾਨ ਰਾਖ ਕਰ ਮੇ ਰਾਜਨ ਕੀ ਹੱਦ ਰਾਖੀ ਤੇਗ ਬਲ ਸਿਵਰਾਜ ਦੇਵ ਰਾਖੇ ਦੇਵਲ ਸਭ ਧਰਮ ਰਾਖਿਓ ਘਰ ਮੇ। ਥਾਂ ਭੂਸ਼ਣ ਜੀ ਦੀ ਸ਼ਿਵਾਜੀ ਦੀ ਪ੍ਰਸਿੱਧੀ ਦੱਸੀ ਹੈ ਕਿ ਉਨ੍ਹਾਂ ਨੇ ਵੇਦਾਂ ਦੀ ਪ੍ਰਤਿਸ਼ਠਾ ਨੂੰ ਬਚਾ ਕੇ ਰੱਖੇ ਤੇ ਪੁਰਾਣਾ ਦੇ ਸਾਰ ਕੋ ਵੀ ਬਚਾਏ ਰੱਖੇ। ਉਨ੍ਹਾਂ ਦੇ ਸਾਰ ਕੋ ਬਚਾ ਕੇ ਰੱਖਿਆ, ਉਨ੍ਹਾਂ ਦੀ ਮਰਿਆਦਾ ਕੋ ਬਚਾ ਕੇ ਰੱਖਿਆ, ਉਨ੍ਹਾਂ ਕੋ ਮਿੱਟਣ ਨਹੀਂ ਦਿੱਤਾ। ਹਰ ਘਰ ਵਿਚ ਰਾਮ ਨਾਮ ਦਾ ਉਚਾਰਨ ਥੀਮਣ ਲੱਗਿਆ, ਹੁਣ ਕੋ ਬਰਕਰਾਰ ਰੱਖਿਆ ਤਾਂ ਕਿ ਲੋਕ ਰਾਮ ਨਾਮ ਕੋ ਨਾ ਭੁੱਲਣ। ਨਹੀਂ ਤਾਂ ਔਰੰਗਜ਼ੇਬ ਹਿੰਦੂਆਂ ਕੋ ਰਜ਼ੀਆ ਕਰ ਲਗਾ ਕੇ ਮੁਸਲਮਾਨ ਬਣਾਈ ਵੇਂਦਾ ਏ। ਤਾਂ ਕੇਵਲ ਇਕ ਸ਼ਿਵਾਜੀ ਮਹਾਰਾਜ ਹੀ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਹਰ ਘਰ ਵਿਚ ਰਾਮ ਨਾਮ ਗਿੱਧਾ ਵੇਂਦਾ ਹੈ। ਹਿੰਦੂਆਂ ਦੀ ਚੋਟੀ ਰੱਖੀ ਤੇ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ ਬਣਾਏ ਰੱਖਾ। ਸੇਨਾ ਵਿਚ ਹਰ ਸਿਪਾਹੀ ਕੋ ਰੋਟੀ ਮਿਲੀ, ਕੰਧੇ ਤੇ ਜਨੇਊ ਤੇ ਗਲੇ ਵਿਚ ਮਾਲਾ ਰੱਖਣ ਦੀ ਇਜਾਜ਼ਤ ਮਿਲੀ। ਮੁਗਲ ਦੇ ਬਾਦਸ਼ਾਹੋਂ ਕੋ ਮਰੋੜ ਕੇ ਰੱਖਿਆ, ਸ਼ਤਰੂਆਂ ਕੋ ਪੀਸ ਕੇ ਰੱਖਿਆ, ਵਰਦਾਨ ਹੱਥ ਵਿਚ ਰੱਖਿਆ, ਰਾਜਿਆ ਦੀ ਸੀਮਾ ਬਚਾਈ। ਸ਼ਿਵਾਜੀ ਨੇ ਆਪਣੇ ਬਲ ਦੇ ਨਾਲ ਮੰਦਿਰਾਂ ਕੋ ਵੀ ਬਚਾ ਕੇ ਰੱਖਿਆ ਤੇ ਉਨ੍ਹਾਂ ਦੇ ਵਿਚ ਦੇਵਤਾਵਾਂ ਦੀ ਪ੍ਰਤਿਸ਼ਠਾ ਕੀਤੀ ਔਰ ਹਿੰਦੁਸਤਾਨ ਵਿਚ ਆਪਣੇ ਹਿੰਦੂ ਧਰਮ ਕੋ ਬਚਾਏ ਰੱਖਿਆ। ਇੰਦਰ ਜਿਮ ਜੰਬ ਪਰ ਬਾਂਡਵ ਜੂ ਅੰਬ ਪਰ ਰਾਵਣ ਸੰਧੰਬ ਪਰ ਰਘੁਕੁਲ ਰਾਜ ਹੈ ਪੌਨ ਵਰੀ ਵਾਹ ਪਰ ਸੰਭੂ ਸੀ ਰਤੀ ਨਾਹ ਪਰ ਜੋ ਸਹਸਤ੍ਰ ਬਾਹੂ ਪਰ ਰਾਮ ਦੁਈ ਰਾਜ ਹੈ ਦਾਵਾ ਧਰੁਮ ਦੰਡ ਪਰ ਚੀਤਾ ਮਰੁਗ ਝੁੰਡ ਪਰ ਭੂਸ਼ਣ ਵੀ ਤੁੰਡ ਪਰ ਜੈਸੇ ਮ੍ਰਿਗ ਰਾਜ ਹੈ ਤੇਜ ਤਮ ਅੰਸ ਪਰ ਕਾਨਾ ਜਿਮੀ ਕੰਸ ਪਰ ਯੋ ਮਲਿਚ ਵੰਸ ਪਰ ਸੇਰ ਸਿਵ ਸਿਵ ਰਾਜ ਹੈ। ਜਿਵੇਂ ਇੰਦਰ ਨੇ ਜੰਭਾਸੁਰ ਕੋ ਮਾਰ ਦਿੱਤਾ ਹੈ, ਜਿਵੇਂ ਪਾਣੀ ਅੱਗ ਕੋ ਖਤਮ ਕਰ ਦਿੰਦੇ, ਜਿਵੇਂ ਭਗਵਾਨ ਰਾਮ ਨੇ ਘਮੰਡੀ ਰਾਵਣ ਦਾ ਵੱਧ ਕੀਤਾ ਹੈ, ਜਿਵੇਂ ਹਵਾ ਬਾਦਲੇ ਕੋ ਉਡਾ ਕੇ ਗਿਣ ਵੇਂਦੀ ਹੈ, ਜਿਵੇਂ ਭਗਵਾਨ ਸ਼ਿਵ ਨੇ ਕਾਮਦੇਵ ਦਾ ਵੱਧ ਕੀਤਾ ਹੈ, ਜਿਵੇਂ ਭਗਵਾਨ ਪਰਸ਼ੂਰਾਮ ਨੇ ਸਹਸਤ੍ਰ ਬਾਹੂ ਬਾਜੂ ਦੀ ਬਾਜੂ ਛੇਦਿਤ ਕੀਤੀ ਹੈ, ਜਿਵੇਂ ਜੰਗਲ ਦੀ ਆਗ ਲੱਕੜੀਆਂ ਕੋ ਪੇੜਾਂ ਕੋ ਜਲਾ ਦਿੰਦੀ ਹੈ, ਜਿਵੇਂ ਚੀਤਾ ਹਿਰਨ ਕੋ ਪਕੜ ਗਿੰਦੇ ਤੇ ਹੁੰਦਾ ਸ਼ਿਕਾਰ ਕਰ ਗਿੰਦੇ। ਕਵੀ ਭੂਸ਼ਣ ਅਖੇਂਦੇ ਨੇ ਜਿਵੇਂ ਸ਼ੇਰ ਹਾਥੀ ਦੇ ਕੋ ਆਪਣਾ ਕਬਜ਼ਾ ਸਮਝਦੇ, ਜਿਵੇਂ ਸੂਰਿਆ ਦੀ ਕਿਰਨਾ ਜਿੱਥਾਂ ਵੀ ਪਾਉਂਦੇ ਉਥਾਂ ਅੰਧਕਾਰ ਖਤਮ ਥੀ ਵੇਂਦੇ, ਜਿਵੇਂ ਹੀ ਸ਼੍ਰੀ ਕ੍ਰਿਸ਼ਨ ਆਏ ਤੇ ਉਨ੍ਹਾਂ ਨੇ ਕੰਸ ਕੋ ਮਾਰ ਦਿੱਤਾ ਏ, ਉਵੇਂ ਹੀ ਮਲਿਛ ਵੰਸ਼ ਦੇ ਅਤਿਆਚਾਰੀ ਲੋਕਾਂ ਕੋ ਖਤਮ ਕਰ ਦਿੱਤਾ ਏ। ਸ਼ਿਵਾਜੀ ਮਹਾਰਾਜ ਕੋ ਅਤਿਆਚਾਰੀ ਲੋਕਾਂ ਕੋ ਖਤਮ ਕਰਨ ਵਾਲੇ ਰਾਜਾ ਦੀ ਉਪਾਧੀ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਚੜ੍ਹਤ ਤੁਰੰਗ ਚਤੁਰੰਗ ਸਾਜੀ ਸਿਵ ਰਾਜ ਚੜ੍ਹਤ ਪ੍ਰਤਾਪ ਦਿਨ ਦਿਨ ਅਤਿ ਅੰਗ ਮੇ ਭੂਸ਼ਣ ਚੜ੍ਹਤ ਮਰ ਹਟ ਚਿਤ ਚਾਊ ਚਾਰੂ ਖਗ ਖੁੱਲੀ ਚੜ੍ਹਤ ਹੈ ਅਰਿਨ ਕੇ ਅੰਗ ਮੇ ਭੋਏ ਸਿਲਾ ਕੇ ਹਾਥਗੜ ਕੋਟ ਹੈ ਚੜ੍ਹਤ ਅਰੀ ਜੋਰ ਹੈ ਚੜ੍ਹਤ ਇਕ ਮੇਰੂਗਿਰੀ ਸ੍ਰੰਗ ਮੇ ਤੁਰਕਾਨ ਗਨ ਵਿਯੋਜਮਾਨ ਹੈ ਚੜ੍ਹਤ ਬਿਨ ਮਾਨ ਹੈ ਚੜ੍ਹਤ ਵਦ ਰੰਗ ਅਵ ਰੰਗ ਮੇ। ਕਵੀ ਭੂਸ਼ਣ ਜੀ ਕਹਿੰਦੇ ਨੇ ਕਿ ਸ਼ਿਵਾਜੀ ਮਹਾਰਾਜ ਜੀ ਦੀ ਚਤੁਰੰਗਣੀ ਸੇਨਾ ਸਜ ਕੇ ਤੇ ਉਤਸਾਹ ਦੇ ਨਾਲ ਘੋੜੇ ਚੜ੍ਹਦੇ ਹਨ, ਉਨ੍ਹਾਂ ਦਾ ਅੰਗ ਅੰਗ ਹਰ ਦਿਨ ਪ੍ਰਤਾਪ ਵਧਦਾ ਵੇਂਦੇ। ਕਵੀ ਭੂਸ਼ਣ ਕਹਿੰਦੇ ਕਿ ਮਰਹਟੀ ਸੈਨਿਕਾਂ ਦੇ ਮਨ ਵਿਚ ਅੰਗਾਂ ਵਧਣ ਦਾ ਉਤਸਾਹ ਹਮੇਸ਼ਾ ਹੀ ਬਣਿਆ ਰਹਿੰਦੇ, ਉਨ੍ਹਾਂ ਦੇ ਤਲਵਾਰਾਂ ਸ਼ਤਰੂਆਂ ਦੇ ਸ਼ਰੀਰ ਵਿਚ ਬੇਰੋਕ ਟੋਕ ਘੁਸਣ ਵਾਸਤੇ ਤਿਆਰ ਰਹਿੰਦੇ ਹਨ। ਭਵੈ ਸਿਲਾ ਰਾਜਾ ਸ਼ਿਵਾਜੀ ਦੇ ਹੱਥ ਵਿਚ ਸ਼ਤਰੂਆਂ ਦੇ ਕਿਲੇ ਆ ਵੇਂਦੇ ਨੇ, ਸ਼ਤਰੂਆਂ ਦੇ ਝੁੰਡ ਤੇ ਝੁੰਡ ਪਹਾੜਾਂ ਦੀ ਚੋਟੀਆਂ ਉਤੇ ਚੜਨ ਲੱਗਦੇ ਨੇ ਤਾਂ ਕਿ ਉਥੋਂ ਵੱਧ ਸਕਣ। ਲੜਾਈ ਦੇ ਮੈਦਾਨ ਵਿਚ ਮੁਗਲ ਯੋਧਾ ਬੇਇੱਜ਼ਤ ਥੀ ਕੇ ਮਰ ਵੇਂਦੇ ਨੇ ਤੇ ਉਨ੍ਹਾਂ ਦੇ ਮਰਨ ਦੇ ਨਾਲ ਔਰੰਗਜ਼ੇਬ ਦਾ ਰੰਗ ਫਿੱਕਾ ਥੀ ਵੇਂਦੇ।
1: ਤੇ ਹੁਣ ਪੇਸ਼ ਹਨ ਸਿਲਾਈਤੀ ਗੀਤ, ਜਿਹਨੂੰ ਸੁਣੋ ਅਤਾਉਲਾ ਖਾਨ ਦਾ ਗਾਇਆ ਗੀਤ। ਨਾ ਤੂੰ ਮਿਲ ਸੈ ਨਾ ਦੁੱਖ ਮਿਟ ਸਨ ਨਾ ਮੈਂ ਇਜ਼ਹਾਰ ਕਰ ਸਕਸਾਂ

ਹੈ ਅਤਾਉਲਾ ਖਾਨ ਦੀ ਆਵਾਜ਼ ਵਿਚ ਗੀਤ ਤੇ ਆਖਿਰ ਵਿਚ ਤੁਹਾਨੂੰ ਸੁਣਵੇਂਦੀ ਹਾਂ ਇਹ ਸੁਫੀਆਨਾ ਕਲਾਮ ਆ ਸਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ ਚਸ ਘਿੰਨੋ।

0: ਹੁਣੇ ਤੁਸਾਂ ਸੁਫੀਆਨਾ ਕਲਾਮ ਸੁਣਦੇ ਪਏ ਹਵੇ। ਇਸ ਦੇ ਨਾਲ ਹੀ ਸਰਾਇਕੀ ਪ੍ਰੋਗਰਾਮ ਖਤਮ ਥੀਂਦਾ ਹੈ।
1: ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ। ਸ਼ਾਮ ਦੇ 5:30 ਵਜੇ ਨੇ। ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਮੇਂ ਦੀ ਖਿਦਮਤ ਚ ਨਵਜੋਤ ਸਲਾਮ ਅਰਜ਼ ਕਰਦੀ ਹੈ। ਹੋਰ ਸੁਣਾਓ ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਹਾਲ ਚਾਲ ਵਧੀਆ ਹੋਣਗੇ। ਸੋ ਇਧਰ ਅੱਜ ਇਸ ਮਜਲਿਸ ਦੇ ਪ੍ਰੋਗਰਾਮਾਂ ਦੇ ਬਾਰੇ ਵੀ ਦੱਸ ਦਈਏ ਜੀ। ਸਭ ਤੋਂ ਪਹਿਲਾਂ ਪੇਸ਼ ਕਰਾਂਗੇ ਅੱਜ ਦੀ ਗੱਲ। ਅਗਲਾ ਸਿਲਸਿਲਾ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰਾਂਗੇ ਮਿੰਨੀ ਕਹਾਣੀਆਂ ਲਖਵੀਰ ਨਾਡਲੀਆਂ ਦੀ, ਤੇ ਇਸ ਤੋਂ ਇਲਾਵਾ ਹੋਏਗਾ ਜੀ ਕਵਿਤਾ ਪਾਠ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ। ਸਿਲਸਿਲਾ ਇਕ ਗਲੋਕਾਰ, ਜਿਸ ਦੇ ਤਹਿਤ ਅੱਜ ਤੁਸੀਂ ਸਮਾਤ ਫਰਮਾਓਗੇ ਕੁਲਦੀਪ ਮਾਣਕ ਦੇ ਗਾਏ ਚੰਦ ਗੀਤ।

ਲਾਜੀ ਸਾਮੀਨ, ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਅੱਜ ਦੇ ਦਿਹਾੜੇ ਬਾਰੇ ਚ, ਯਾਨੀ ਅੱਜ ਹੈ ਕੌਮਾਂਤਰੀ ਚੰਨ ਦਿਹਾੜਾ। ਲਓ ਜੀ ਸਾਮੀਨ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਵੀ ਬੜੇ ਹੀ ਪੁਰਾਣੇ ਸਮਿਆਂ ਤੋਂ ਹੀ ਚੰਦਰਮਾ ਮਾਨਵ ਕਲਪਨਾ, ਸਾਹਿਤ ਤੇ ਜਿਗਿਆਸਾ ਦਾ ਕੇਂਦਰ ਰਿਹਾ ਹੈ। ਕਵੀਆਂ ਦੇ ਲਈ ਇਹ ਸੁੰਦਰਤਾ ਦਾ ਪ੍ਰਤੀਕ ਵੀ ਰਿਹਾ ਹੈ। ਉੱਥੇ ਹੀ ਵਿਗਿਆਨਿਕਾਂ ਦੇ ਲਈ ਇਹ ਰਹੱਸਿਆਂ ਦਾ ਇੱਕ ਪਰਦਾ। ਪਰ 20ਵੀਂ ਸਦੀ ਦੇ ਮੱਧ ਦੇ ਵਿੱਚ ਮਨੁੱਖ ਨੇ ਆਪਣੀ ਵਿਗਿਆਨਿਕ ਪ੍ਰਤਿਭਾ ਦੇ ਬਲ ਤੇ ਇਸ ਖਗੋਲੀਏ ਪਿੰਡ ਨੂੰ

ਤੋਂ ਨਿਹਾਰਨ ਦੀ ਬਜਾਏ ਉਸ ਦੀ ਛਾਤੀ ਤੇ ਆਪਣੇ ਪੈਰ ਜਿਹੜੇ ਨੇ ਉਹ ਰੱਖ ਦਿੱਤੇ ਸੀ। ਇਸੇ ਇਤਿਹਾਸਿਕ ਪਲ ਦੀ ਯਾਦ ਕਰਦਿਆਂ ਤੇ ਭਵਿੱਖ ਦੇ ਵਿਚ ਅੰਤਰਰਾਸ਼ਟਰੀ ਅੰਤਰਿਕਸ਼ ਅਭਿਆਨਾਂ ਨੂੰ ਨਵੀਂ ਊਰਜਾ ਦੇਣ ਵਜੋਂ ਹਰ ਸਾਲ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਹਾੜਾ ਮਨਾਇਆ ਜਾਂਦਾ ਹੈ। ਇਹ ਦਿਹਾੜਾ ਨਾ ਸਿਰਫ ਅਤੀਤ ਦੀਆਂ ਉਪਲਬਧੀਆਂ ਨੂੰ ਨਮਨ ਕਰਨ ਦਾ ਮੌਕਾ ਹੈ ਬਲਕਿ ਬ੍ਰਹਿਮੰਡ ਦੇ ਉਲਝੇ ਹੋਏ ਰਹੱਸਿਆਂ ਨੂੰ ਸਮਝਣ ਦੀ ਮਾਨਵ ਦੀ ਮਨੁੱਖ ਦੀ ਜਿਹੜੀ ਇੱਕ ਭੁੱਖਿਆ ਉਹਦਾ ਵੀ ਦਿਨ ਹੈਗਾ ਆ। ਸੋ ਇਸ ਦਿਨ ਨੂੰ ਅਸੀਂ ਸਾਰੇ ਯਾਦ ਕਰਦੇ ਹੋਏ 20 ਜੁਲਾਈ ਦੀ ਗੱਲ ਕਰੀਏ ਤਾਂ ਅੱਜ ਅੰਤਰਰਾਸ਼ਟਰੀ ਚੰਦਰਮਾ ਦਿਹਾੜਾ ਜਿਸ ਦਾ ਸਿੱਧਾ ਸੰਬੰਧ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਤੋਂ ਹੈ। ਇੱਕ ਇਸ ਤਰ੍ਹਾਂ ਦੀ ਘਟਨਾ ਜਿਸ ਨੇ ਇੱਕ ਯੁੱਗ ਦਾ ਬਦਲਾਵ ਕੀਤਾ ਹੈ। 20 ਜੁਲਾਈ 1969 ਨੂੰ ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਦੇ ਅਪੋਲੋ ਮਿਸ਼ਨ ਦੇ ਤਹਿਤ ਈਗਲ ਲੂਨਰ ਮੋਡਿਊਲ ਨੇ ਚੰਦਰਮਾ ਦੀ ਸਤਹ ਤੇ ਕਦਮ ਰੱਖਿਆ ਸੀ। ਅੰਤਰਿਕਸ਼ ਯਾਤਰੀ ਨੀਲ ਆਰਮਸਟਰਾਂਗ ਨੇ ਜਿੱਦਾਂ ਹੀ ਚੰਦਰਮਾ ਦੇ ਉੱਤੇ ਕਦਮ ਰੱਖਿਆ ਉਨ੍ਹਾਂ ਨੇ ਇਹ ਸ਼ਬਦ ਕਹੇ ਜੋ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਦਾ ਕਹਿਣਾ ਸੀ, ਇੱਕ ਇਨਸਾਨ ਦਾ ਛੋਟਾ ਜਿਹਾ ਕਦਮ ਹੈ ਲੇਕਿਨ ਪੂਰੀ ਮਾਨਵਤਾ ਲਈ ਇੱਕ ਬੜੀ ਵੱਡੀ ਛਲਾਂਗ ਹੈ। ਇਸ ਦੇ ਨਾਲ ਹੀ ਇਸ ਮਿਸ਼ਨ ਦੇ ਵਿਚ ਬਜ਼ ਐਲਡ੍ਰਿਨ ਵੀ ਸ਼ਾਮਿਲ ਸਨ। ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਮਨੁੱਖ ਦਾ ਸੰਕਲਪ ਔਰ ਤਕਨੀਕ ਜੇ ਇਕੱਠੇ ਹੋ ਜਾਣ ਤੇ ਕੋਈ ਵੀ ਦੂਰੀ ਅਸੰਭਵ ਨਹੀਂ। ਸੰਯੁਕਤ ਰਾਸ਼ਟਰ ਮਹਾਸਭਾ ਨੇ 9 ਦਸੰਬਰ 2021 ਨੂੰ ਇੱਕ ਪ੍ਰਸਤਾਵ ਪਾਸ ਕਰਕੇ ਅਧਿਕਾਰਿਕ ਰੂਪ ਤੇ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਹਾੜਾ ਘੋਸ਼ਿਤ ਕਰ ਦਿੱਤਾ ਸੀ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਵਿਚਾਰ ਆਊਟਰ ਸਪੇਸ ਅਫੇਅਰ ਦੇ ਲਈ ਸੰਯੁਕਤ ਰਾਸ਼ਟਰ ਕਾਰਿਆਲੇ ਅਤੇ ਲੂਨਰ ਵਿਲੇਜ ਐਸੋਸੀਏਸ਼ਨ ਵੱਲੋਂ ਅੱਗੇ ਵਧਾਇਆ ਗਿਆ ਸੀ। ਦਿਹਾੜੇ ਨੂੰ ਮਨਾਉਣ ਦੇ ਮੁੱਖ ਮੰਤਵ ਇਹ ਸਨ ਕਿ ਇਸ ਦੇ ਨਾਲ ਸਿਰਫ ਅਸੀਂ ਬੀਤੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਨਹੀਂ ਕਰਦੇ ਬਲਕਿ ਸ਼ਾਂਤੀਪੂਰਵਕ ਤੇ ਟਿਕਾਊ ਅਨਵੇਸ਼ਨ ਵੱਲ ਵੀ ਅੱਗੇ ਵਧਦੇ ਹਾਂ। ਚੰਦਰਮਾ ਤੇ ਉਹਦੀਆਂ ਗਤੀਵਿਧੀਆਂ ਨੂੰ ਅਸੀਂ ਭਵਿੱਖ ਦੇ ਵਿਚ ਦੇਖਦੇ ਹਾਂ। ਜ਼ਿੰਮੇਵਾਰ ਔਰ ਸਹੀ ਸੰਸਾਧਨਾਂ ਦੇ ਨਾਲ ਉਸ ਦਾ ਅਸੀਂ ਵਿਕਾਸ ਕਰਦੇ ਹਾਂ, ਉਹਦੀ ਸੋਚ ਦੇਖਦੇ ਹਾਂ। ਜਨ ਜਾਗਰੂਕਤਾ ਲਈ ਹੈ, ਨਵੀਂ ਪੀੜ੍ਹੀ ਦੇ ਲਈ, ਖਾਸ ਕਰ ਨੌਜਵਾਨਾਂ ਦੇ ਲਈ ਜੇ ਕਹੀਏ, ਛਾਤਰਾਂ ਦੇ ਵਿਚ, ਵਿਦਿਆਰਥੀਆਂ ਦੇ ਵਿਚ ਖਗੋਲ ਵਿਗਿਆਨ, ਗਣਿਤ ਤੇ ਪ੍ਰੌਦਯੋਗਿਕੀ ਦੇ ਪ੍ਰਤੀ ਰੁਚੀ ਜਾਗ੍ਰਿਤ ਕਰਨ ਦਾ ਇਹਦਾ ਮੁੱਖ ਮੰਤਵ ਹੈ। ਇਸ ਦਿਹਾੜੇ ਨੇ ਨਾਲ ਜਿਹੜਾ ਕਹੀਏ ਵੀ ਦੇਸ਼ਾਂ ਦੇ ਵਿਚ ਆਪਸੀ ਸਹਿਯੋਗ ਵਧਿਆ ਹੈ, ਅੰਤਰਰਾਸ਼ਟਰੀ ਸਹਿਯੋਗ ਵਧਿਆ ਹੈ। ਅਲੱਗ ਅਲੱਗ ਦੇਸ਼ਾਂ ਦੇ ਵਿਚ ਅੰਤਰਿਕਸ਼ ਏਜੰਸੀਆਂ ਨਾਸਾ, ਇਸਰੋ, ਈਸੇ ਔਰ ਰੋਕੋਸਮੋਸ ਦੇ ਵਿਚ ਆਪਸ ਦੇ ਵਿਚ ਸਾਂਝੇਦਾਰੀ ਹੋਈ ਹੈ ਔਰ ਜੋ ਕਿ ਬੜੀ ਹੀ ਮਜ਼ਬੂਤ ਹੈ। ਅਗਲਾ ਹੈ ਪਰਿਆਵਰਣ ਨੂੰ ਸੰਭਾਲਣ ਦੇ ਲਈ। ਚੰਦਰਮਾ ਦੇ ਵਾਤਾਵਰਣ ਨੂੰ ਤੇ ਸਤਹ ਨੂੰ ਨੁਕਸਾਨ ਪਹੁੰਚਾਏ ਬਿਨਾ ਉਥੇ ਖੋਜ ਕਾਰਜ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਉਸ ਤੋਂ ਮਿਲੀਆਂ ਹੋਈਆਂ ਨੀਤੀਆਂ ਵੀ ਬਣਾਈਆਂ ਜਾ ਰਹੀਆਂ ਨੇ। ਭਾਰਤ ਦੀ ਇਤਿਹਾਸਿਕ ਜਿਹੜੀ ਭੂਮਿਕਾ ਉਹ ਇਹ ਹੈ ਕਿ ਜਦੋਂ ਚੰਦਰਮਾ ਦੇ ਅਧਿਐਨ ਤੇ ਖੋਜ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਦਾ ਨਾਂ ਜਿਹੜਾ ਆ ਉਹ ਬੜੇ ਫਖਰ ਦੇ ਨਾਲ ਲਿੱਤਾ ਜਾਂਦਾ ਹੈ ਔਰ ਭਾਰਤ ਨੇ ਆਪਣੇ ਅਭਿਆਨਾਂ ਦੇ ਵਿਚ ਅੰਤਰਰਾਸ਼ਟਰੀ ਸਮੁਦਾਇ ਨੂੰ ਵੀ ਇਸ ਨੂੰ ਹੈਰਤ ਅੰਗੇਜ਼ ਕੰਮ ਕਰਕੇ ਹੈਰਾਨੀ ਵਿਚ ਪਾ ਦਿੱਤਾ ਹੈ। ਚੰਦਰਯਾਨ 1 ਜੋ ਕਿ 2008 ਦੇ ਵਿਚ ਭਾਰਤ ਨੇ ਚੰਦਰਮਾ ਦੀ ਸਤਹ ਤੇ ਭੇਜਿਆ ਸੀ, ਚੰਦਰਯਾਨ 2 ਜੋ ਕਿ 2019 ਦੇ

ਵਿਚ ਭੇਜਿਆ ਸੀ ਪਰ ਇਸਦਾ ਆਰਬਿਟਰ ਅੱਜ ਵੀ ਚੰਦਰਮਾ ਦੀ ਕਕਸ਼ਾ ਦੇ ਵਿਚ ਪੂਰੀ ਕੁਸ਼ਲਤੇ ਦੇ ਨਾਲ ਕੰਮ ਕਰ ਰਿਹਾ ਹੈ ਔਰ ਉਥੋਂ ਡੇਟਾ ਭੇਜ ਰਿਹਾ ਹੈ। ਚੰਦਰਯਾਨ ਤਿੰਨ ਜੋ ਕਿ 2023 ਦੇ ਵਿਚ ਭੇਜਿਆ ਗਿਆ ਸੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਕੋਲ ਸੁਰੱਖਿਅਤ ਸਾਫਟ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਤੇ ਚੰਦਰਮਾ ਤੇ ਉਤਰਨ ਵਾਲਾ ਚੌਥਾ ਦੇਸ਼ ਬਣਿਆ ਹੈ। ਚੰਦਰਯਾਨ ਤਿੰਨ ਦੀ ਇਸ ਸਫਲਤਾ ਨੂੰ ਅਸੀਂ ਸਾਰੇ ਜਾਣਦੇ ਹਾਂ ਔਰ 23 ਅਗਸਤ ਨੂੰ ਅਸੀਂ ਰਾਸ਼ਟਰੀ ਅੰਤਰਿਕਸ਼ ਦਿਹਾੜਾ ਮਨਾਉਂਦੇ ਹਾਂ। ਇਸੇ ਤਰ੍ਹਾਂ ਜੋ ਸਾਡੇ ਭਵਿੱਖ ਦੇ ਵਿਚ ਜੋ ਚੁਣੌਤੀਆਂ ਨੇ ਉਹ ਵੀ ਅਸੀਂ ਜਾਣਦੇ ਹਾਂ। ਉਸ ਦੇ ਵਿਚ ਅੰਤਰਿਕਸ਼ ਕਚਰਾਇਆ ਅਭਿਆਨਾਂ ਦੇ ਵਧਣ ਦੇ ਨਾਲ ਚੰਦਰਮਾ ਦੀ ਸਤਹ ਦੇ ਉਤੇ ਮਨੁੱਖ ਵੱਲੋਂ ਕਚਰਾ ਵਧ ਰਿਹਾ ਹੈ। ਇਸ ਤੋਂ ਇਲਾਵਾ ਆਊਟਰ ਸਪੇਸ ਟ੍ਰੀਟੀ ਦੇ ਨਿਯਮਾਂ ਦਾ ਕੜਾਈ ਦੇ ਨਾਲ ਪਾਲਣ ਕਰਨਾ ਚਾਹੀਦਾ, ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਚੰਦਰਮਾ ਤੇ ਵਾਯੂਮੰਡਲ ਨਾ ਹੋਣ ਕਰਕੇ ਜ਼ਿਆਦਾ ਤਾਪਮਾਨ ਜਿਹੜਾ ਆ ਉਹ ਬਦਲਾਵ ਚਾਹੁੰਦਾ ਆ। ਇਸ ਤੋਂ ਇਲਾਵਾ ਹਾਨੀਕਾਰਕ ਸੌਰ ਕਿਰਨਾਂ ਜਿਹੜੀਆਂ ਨੇ ਉਹ ਸਾਡੇ ਲਈ ਇਕ ਬਹੁਤ ਵੱਡੀ ਚੁਣੌਤੀ ਹੈ। ਸੋ ਅੰਤਰਰਾਸ਼ਟਰੀ ਚੰਦ ਦਿਹਾੜਾ ਮਨੁੱਖ ਦੀ ਅਟੁੱਟ ਜਿਗਿਆਸਾ ਉਹਦੇ ਸਾਹਸ ਤੇ ਉਹਦੀ ਵਿਗਿਆਨਿਕ ਪ੍ਰਤਿਭਾ ਦਾ ਇਕ ਦਿਨ ਹੈ ਔਰ ਇਹ ਦਿਨ ਸਾਨੂੰ ਦੱਸਦਾ ਹੈ ਕਿ ਜਦੋਂ ਪੂਰੀ ਦੁਨੀਆ ਇਕ ਵੱਲ ਜੁਟੀ ਹੈ ਤਾਂ ਸੀਮਾਵਾਂ ਖਤਮ ਹੋ ਜਾਂਦੀਆਂ ਨੇ, ਲਕੀਰਾਂ ਖਤਮ ਹੋ ਜਾਂਦੀਆਂ ਨੇ ਔਰ ਸਿਰਫ ਚੰਦਰਮਾ ਹੁਣ ਦੂਰ ਆਕਾਸ਼ ਦੇ ਵਿਚ ਚਮਕਦਾ ਇਕ ਸਿਤਾਰਾ ਹੀ ਨਹੀਂ ਬਲਕਿ ਇਹ ਸਾਡੀ ਸਭਿਅਤਾ ਦਾ ਵੀ ਵਿਸਤਾਰ ਬਣ ਚੁੱਕਾ ਹੈ।

0: ਸੋ ਸਾਮੀਨ ਇਹ ਤਾਂ ਸੀ ਅੱਜ ਦੀ ਗੱਲ ਹੁਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ ਅਗਲੇ ਸਿਲਸਿਲੇ ਤਹਿਤ ਯਾਨੀ ਸੁਖਨ ਤੇ ਵਾਰਿਸ ਸੁਖਨ ਦੇ ਵਾਰਿਸ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਮਿੰਨੀ ਕਹਾਣੀਆਂ ਦੇ ਵਿਚ ਲਖਵੀਰ ਨਡਾਲੀ ਦੀ ਕਹਾਣੀ
1: ਮੇਰੀ ਕਹਾਣੀ ਦਾ ਸਿਰਲੇਖ ਹੈ ਜੀ ਕਰਜ਼ਾ ਸੱਜਣ ਸਿੰਘ ਅਤੇ ਮਹਿੰਦਰ ਸਿੰਘ ਦੋਵੇਂ ਕਿਸਾਨ ਹੋਣ ਦੇ ਨਾਤੇ ਚੰਗੇ ਮਿੱਤਰ ਸਨ ਦੋਵਾਂ ਦੀ ਜ਼ਮੀਨ ਦੀ ਹੱਦ ਇਕ ਦੂਜੇ ਨਾਲ ਲੱਗਦੀ ਸੱਜਣ ਸਿੰਘ ਕੋਲ ਚਾਰ ਕਮਾਨ ਜ਼ਮੀਨ ਤੇ ਉਹ ਕਿਸਾਨ ਸਭਾ ਦਾ ਮੈਂਬਰ ਵੀ ਸੀ ਹਮੇਸ਼ਾ ਕਿਸਾਨ ਹਿਤੈਸ਼ੀ ਹੋਣ ਦੀਆਂ ਗੱਲਾਂ ਕਰਦਾ ਰਹਿੰਦਾ ਮਹਿੰਦਰ ਸਿੰਘ ਕੋਲ ਚਾਰ ਕਨਾਲ ਜ਼ਮੀਨ ਸੀ ਜੋ ਉਸਨੇ ਆਪਣੀ ਧੀ ਭਗਵੰਤ ਦਾ ਵਿਆਹ ਕਰਨ ਸਮੇਂ ਸਰਕਾਰ ਕੋਲ ਗਿਰਵੀ ਰੱਖੀ ਇਕ ਦਿਨ ਮਹਿੰਦਰ ਸਿੰਘ ਨੇ ਸੱਜਣ ਸਿੰਘ ਕੋਲੋਂ ਪੁੱਛਿਆ ਕਿ ਇਸ ਵਾਰ ਬਾਰਿਸ਼ ਘੱਟ ਹੋਣ ਕਰਕੇ ਮੇਰੀ ਫਸਲ ਚੰਗੀ ਨਹੀਂ ਹੋਈ ਕਿ ਸਰਕਾਰ ਕੋਈ ਰਾਜ ਦੇ ਰਹੀ ਹੈ ਸੱਜਣ ਸਿੰਘ ਨੇ ਅੱਗੋਂ ਕਿਹਾ ਹਾਂ ਇਸ ਵਾਰ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ ਕਰ ਰਹੀ ਹੈ ਮੈਂ ਵੀ ਜੋ ਕਰਜ਼ਾ ਆਪਣੇ ਬੇਟੇ ਸ਼ਿੰਦੇ ਨੂੰ ਵਿਦੇਸ਼ ਭੇਜਣ ਲਈ ਲਿਆ ਸੀ ਉਹ ਇਸ ਵਾਰ ਵਾਪਸ ਨਹੀਂ ਕਰ ਰਿਹਾ ਮਹਿੰਦਰ ਸਿੰਘ ਨੂੰ ਸੱਜਣ ਸਿੰਘ ਦੀ ਇਹ ਗੱਲ ਸੁਣ ਕੇ ਥੋੜਾ ਜਿਹਾ ਹੌਸਲਾ ਹੋ ਗਿਆ ਸਮਾਂ ਬੀਤਿਆ ਇਕ ਦਿਨ ਮਹਿੰਦਰ ਸਿੰਘ ਆਪਣੇ ਘਰ ਆਰਾਮ ਕਰ ਰਿਹਾ ਸੀ ਕਿਸੇ ਨੇ ਦਰਵਾਜ਼ਾ ਖੜਕਾਇਆ ਉਸ ਨੇ ਦਰਵਾਜ਼ਾ ਖੋਲਿਆ ਤਾਂ ਡਾਕ ਬਾਬੂ ਨੇ ਨੋਟਿਸ ਫੜਾਇਆ ਲਿਖਿਆ ਸੀ 10 ਦਿਨਾਂ ਵਿਚ ਸਰਕਾਰੀ ਪੈਸੇ ਜਮ੍ਹਾਂ ਕਰਵਾ ਦਿਓ ਨਹੀਂ ਤਾਂ ਜ਼ਮੀਨ ਦੀ ਨਿਲਾਮੀ ਹੋ ਜਾਵੇਗੀ ਜਦ ਮਹਿੰਦਰ ਸਿੰਘ ਨੇ ਸੱਜਣ ਸਿੰਘ ਨਾਲ ਗੱਲ ਸਾਂਝੀ ਕੀਤੀ ਤੇ ਬੈਂਕ ਦੇ ਪੈਸੇ ਵਾਪਸ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਝੂਠ ਬੋਲਦਿਆਂ ਕਿਹਾ ਹਾਂ ਮੈਂ ਵੀ ਇਸ ਵਾਰ ਪੈਸੇ ਵਾਪਸ ਨਹੀਂ ਕੀਤੇ ਮਹਿੰਦਰ ਸਿੰਘ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕ ਗਈ ਜਦ ਉਸ ਨੂੰ ਜ਼ਮੀਨ ਦੀ ਨਿਲਾਮੀ ਦਾ ਨੋਟਿਸ ਆ ਗਿਆ ਜਦ ਮਹਿੰਦਰ ਸਿੰਘ ਨੇ ਸਰਕਾਰੀ ਅਫਸਰ ਪਾਸੋਂ ਸੱਜਣ ਸਿੰਘ ਦੇ ਪੈਸਿਆਂ ਦੀ ਵਾਪਸੀ ਬਾਰੇ ਪੁੱਛਿਆ ਤਾਂ ਸਰਕਾਰੀ ਅਫਸਰ ਨੇ ਕਿਹਾ ਕਿ ਸੱਜਣ ਸਿੰਘ ਨੇ ਸਾਰੇ ਪੈਸੇ ਜਮ੍ਹਾਂ ਕਰਵਾਏ ਹੋਏ ਨੇ ਜਦ ਮਹਿੰਦਰ ਸਿੰਘ ਨੇ ਸਰਕਾਰੀ ਅਫਸਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਸਿਰ ਤੇ ਹੱਥ ਰੱਖ ਕੇ ਧਰਤੀ ਦੇ ਪੈਰ ਕੇ ਕਿਸੇ ਡੂੰਘੀ ਸੋਚ ਵਿਚ ਗਵਾਚ ਗਿਆ ਮੇਰੀ ਦੂਸਰੀ ਕਹਾਣੀ ਦਾ ਸਿਰਲੇਖ ਹੈ ਫਰਕ ਨਜਿੱਤਰ ਸਿੰਘ ਪਿੰਡ ਦਾ ਸਧਾਰਨ ਕਿਸਾਨ ਸੀ ਜੋ ਹਰ ਕੰਮ ਬੜੀ ਮਿਹਨਤ ਨਾਲ ਕਰਦਾ ਅਤੇ ਹਮੇਸ਼ਾ ਖੁਸ਼ ਰਹਿੰਦਾ ਨਜਿੱਤਰ ਸਿੰਘ ਦੀ ਇਕਲੌਤੀ ਬੇਟੀ ਪਰਮ ਕਾਲਜ ਵਿਚ ਪੜ੍ਹਦੀ ਸੀ ਵਿਹਲੇ ਸਮੇਂ ਵਿਚ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਂਦੀ ਉਸ ਦੇ ਨਾਲ ਹੀ ਨੰਬਰਦਾਰ ਚੰਨਨ ਸਿੰਘ ਦਾ ਮੁੰਡਾ ਬੰਟੀ ਪੜ੍ਹਦਾ ਸੀ ਜੋ ਹਰ ਵਕਤ ਆਪਣੇ ਅਮੀਰ ਬਾਪ ਦੀ ਨੰਬਰਦਾਰੀ ਦਿਖਾਉਂਦਾ ਤੇ ਹਰ ਰੋਜ਼ ਆਪਣੇ ਸਾਥੀਆਂ ਨਾਲ ਮਾਰ ਕੁਟਾਈ ਕਰਦਾ ਰਹਿੰਦਾ ਅਸਲ ਵਿਚ ਉਹ ਬੁਰੀ ਸੰਗਤ ਵਿਚ ਪੈ ਗਿਆ ਸੀ ਪਰਮ ਨੇ PCS ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰ ਲਈ ਸੀ ਤੇ ਉਹ ਨਾਲ ਦੇ ਸ਼ਹਿਰ ਵਿਚ ਜੱਜ ਤੈਨਾਤ ਹੋ ਗਈ ਪਰਮ ਹਰ ਕੰਮ ਨੂੰ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਕਰਦੀ ਇਸ ਕਰਕੇ ਉਸ ਦੀ ਸ਼ੋਭਾ ਚਾਰੇ ਪਾਸੇ ਹੋਣ ਲੱਗੀ

0: ਨੰਬਰ ਦਾ ਮੈਂ ਭੈ ਸਿੰਘ ਪਿੰਡ ਦਾ ਸੂਝਵਾਨ ਬੰਦਾ ਚਾਰ ਧੀਆਂ ਤੇ ਇੱਕ ਪੁੱਤਰ ਛੱਲਾ ਸਰਕਾਰੀ ਮੁਲਾਜ਼ਮ ਪਰ ਬੜਾ ਲਾਲਚੀ ਦੂਜਿਆਂ ਨੂੰ ਵੇਖ ਕੇ ਐਵੇਂ ਸੜਦਾ ਰਹਿੰਦਾ ਨੰਬਰ ਦਾ ਦੀਆਂ ਚਾਰ ਧੀਆਂ ਵਿਚੋਂ ਤਿੰਨ ਵਿਆਹੀਆਂ ਹੋਈਆਂ ਸਨ ਅਤੇ ਛੋਟੀ ਅਮਰਜੀਤ ਵਿਆਹਣ ਵਾਲੀ ਸੀ ਨੰਬਰਦਾਰ ਨੇ ਛਿੰਦੇ ਦਾ ਵਿਆਹ ਕੀਤਾ ਉਸ ਦੀ ਪਤਨੀ ਸਰਬਜੀਤ ਜੋ ਸੁਨੱਖੀ ਮੁਟਿਆਰ ਉਸਦੇ ਹੱਥੀ ਰੰਗ ਬਿਰੰਗੀਆਂ ਵੰਗਾਂ ਲਿਸ਼ਕਾਂ ਮਾਰ ਰਹੀਆਂ ਸਨ ਚਾਰੇ ਪਾਸੇ ਖੁਸ਼ੀਆਂ ਤੇ ਰੌਣਕਾਂ ਤੇ ਰੌਣਕਾਂ ਸਮਾਂ ਬੀਤਿਆ ਛਿੰਦੇ ਨੇ ਔਕਾਤ ਦਿਖਾਉਣੀ ਸ਼ੁਰੂ ਕੀਤੀ ਘਰਵਾਲੀ ਨੂੰ ਕਾਰ ਨਾਲ ਲਿਆਉਣ ਤੇ ਪੇਕੀ ਭੇਜ ਦਿੱਤਾ ਉਸਨੇ ਅਜਿਹਾ ਕਲੇਸ਼ ਪਾਇਆ ਕਿ ਗੱਲ ਗਾਲੀ ਗਲੋਚ ਤੋਂ ਹੁੰਦੀ ਪੰਚਾਇਤ ਤੱਕ ਪਹੁੰਚ ਗਈ ਗੱਲ ਸਿਰੇ ਨਾਲ ਲੱਗਦੀ ਵੇਖ ਪੰਚਾਇਤ ਨੇ ਕਲੇਸ਼ ਨੂੰ ਘਟਾਉਣ ਲਈ ਸਰਬਜੀਤ ਨੂੰ ਪੇਕੇ ਭੇਜ ਦਿੱਤਾ ਉਧਰ ਨੰਬਰਦਾਰ ਨੇ ਛੋਟੀ ਬੇਟੀ ਅਮਰਜੀਤ ਦਾ ਵਿਆਹ ਤੈਅ ਕਰ ਦਿੱਤਾ ਮਿੱਥੀ ਤਰੀਕ ਵਾਲੇ ਦਿਨ ਬਰਾਤ ਦਰ ਤੇ ਆ ਟੁੱਕੀ ਸੀ ਅਮਰਜੀਤ ਸੁੱਖੇ ਦੀ ਦੁਲਹਨ ਬਣ ਕੇ ਬੜੀ ਖੁਸ਼ ਨਜ਼ਰ ਆ ਰਹੀ ਸੀ ਨੰਬਰਦਾਰ ਨੇ ਆਪਣੀ ਧੀ ਦੇ ਵਿਆਹ ਵਿਚ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਅਮਰਜੀਤ ਆਪਣੇ ਪਤੀ ਸੁੱਖੇ ਦੇ ਘਰ ਰਹਿਣ ਲੱਗੀ ਕੁਝ ਸਮਾਂ ਬੀਤਿਆ ਸੁੱਖੇ ਨੇ ਵੱਡੀ ਕਾਰ ਦੀ ਮੰਗ ਰੱਖ ਦਿੱਤੀ ਗੱਲ ਧਮਕੀਆਂ ਤੋਂ ਸ਼ੁਰੂ ਹੋਈ ਤੇ ਗੱਲ ਵੱਧਦੀ ਹੀ ਗਈ ਅਮਰਜੀਤ ਦੇ ਪੇਕਿਆਂ ਵੱਲੋਂ ਕਾਰ ਦੀ ਮੰਗ ਨੇ ਜ਼ੋਰ ਫੜਿਆ ਕਾਰ ਨਾਲ ਲਿਆਉਣ ਕਰਕੇ ਉਸ ਨੂੰ ਪੇਕੀ ਭੇਜ ਦਿੱਤਾ ਜਾਵੇਗਾ ਆਖਿਰਕਾਰ ਕਾਰ ਦੀ ਮੰਗ ਪੂਰੀ ਹੋਈ ਇਸ ਗੱਲ ਦੀ ਛਿੰਦੇ ਤੇ ਮਨ ਤੇ ਬੜੀ ਸੱਟ ਵੱਜੀ ਆਪਣੇ ਸਹੁਰੇ ਘਰ ਪੁੱਜ ਗਿਆ ਆਪਣੀ ਪਤਨੀ ਤੋਂ ਮਾਫ਼ੀ ਮੰਗੀ ਤੇ ਉਸ ਨੂੰ ਵਾਪਸ ਘਰ ਲੈ ਆਇਆ ਮੇਰੀ ਅਗਲੀ ਕਹਾਣੀ ਦਾ ਸੰਲੇਖ ਹੈ ਚੋਣ ਸੁਰਿੰਦਰ ਅਤੇ ਮੋਹਨ ਦੋਵੇਂ ਪੱਕੇ ਦੋਸਤ ਇੱਕ ਜਮਾਤ ਵਿਚ ਪੜ੍ਹਦੇ ਸਨ ਸੁਰਿੰਦਰ ਦੇ ਪਿਤਾ ਜੀ ਬੈਂਕ ਵਿਚ ਮੈਨੇਜਰ ਅਤੇ ਮੋਹਨ ਦੇ ਪਿਤਾ ਜੀ ਸਕੂਲ ਵਿਚ ਚੌਕੀਦਾਰ ਸਨ ਮੋਹਨ ਮਿਹਨਤੀ ਅਤੇ ਪੜ੍ਹਾਈ ਮਨ ਲਾ ਕੇ ਕਰਦਾ ਸੀ ਹਰ ਜਮਾਤ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਪਰ ਸੁਰਿੰਦਰ ਪੜ੍ਹਾਈ ਵਿਚ ਬਿਲਕੁਲ ਧਿਆਨ ਨਹੀਂ ਸੀ ਦਿੰਦਾ ਅਤੇ ਵਿਹਲਾ ਫਿਰਦਾ ਰਹਿੰਦਾ ਉਹ ਹਰ ਜਮਾਤ ਵਿਚੋਂ ਮਸਾਂ ਪਾਸ ਹੀ ਹੁੰਦਾ ਪ੍ਰੀਖਿਆ ਦਾ ਨਤੀਜਾ ਨਿਕਲਿਆ ਮੋਹਨ ਇਸ ਵਾਰ ਚੰਗੇ ਨੰਬਰ ਲੈ ਕੇ ਪਾਸ ਹੋਇਆ ਪਰ ਸੁਰਿੰਦਰ ਮਸਾਂ ਪਾਸ ਹੀ ਹੋਇਆ ਸੁਰਿੰਦਰ ਦੇ ਪਾਸ ਹੋਣ ਦੀ ਖੁਸ਼ੀ ਵਿਚ ਉਸ ਦੇ ਪਿਤਾ ਵੱਲੋਂ ਬਹੁਤ ਸਾਰਾ ਖਰਚਾ ਕੀਤਾ ਗਿਆ ਕੁਝ ਸਮਾਂ ਵਿਹਲਾ ਰਹਿਣ ਤੋਂ ਬਾਅਦ ਸੁਰਿੰਦਰ ਅਤੇ ਮੋਹਨ ਦੋਹਾਂ ਦੋਸਤਾਂ ਨੇ ਨੌਕਰੀ ਵਾਸਤੇ ਪੱਤਰ ਭੇਜਿਆ ਦੋਹਾਂ ਨੂੰ ਨੌਕਰੀ ਵਾਸਤੇ ਸੱਦਾ ਪੱਤਰ ਆਇਆ ਪਰ ਜਦੋਂ ਰੁਜ਼ਗਾਰ ਅਫਸਰ ਨੇ ਮੋਹਨ ਦੀ ਡਿਗਰੀ ਦੇਖੀ ਤਾਂ ਉਸ ਨੇ ਮੋਹਨ ਨੂੰ ਬੁਲਾ ਕੇ ਕਿਹਾ ਤੁਹਾਨੂੰ ਇਹ ਨੌਕਰੀ ਦੇ ਦਿੱਤੀ ਜਾਵੇ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ ਮੋਹਨ ਵੀ ਰੁਜ਼ਗਾਰ ਅਫਸਰ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕੁਝ ਸਮੇਂ ਬਾਅਦ ਜਦੋਂ ਸਿਲੈਕਸ਼ਨ ਦੀ ਲਿਸਟ ਲੱਗੀ ਤਾਂ ਮੋਹਨ ਦਾ ਨਾਮ ਲਿਸਟ ਵਿਚੋਂ ਗਾਇਬ ਸੀ ਸੁਰਿੰਦਰ ਦੇ ਪਿਤਾ ਨੇ ਪੈਸੇ ਦੇ ਕੇ ਮੋਹਨ ਦੀ ਨੌਕਰੀ ਸੁਰਿੰਦਰ ਨੂੰ ਦਵਾ ਦਿੱਤੀ ਜਦ ਸੁਰਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਹੁਤ ਦੁਖੀ ਹੋਇਆ ਅਤੇ ਸੁਰਿੰਦਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਨੌਕਰੀ ਕਰਨ ਦੇ ਯੋਗ ਨਹੀਂ ਸੀ ਅਚਾਨਕ ਇਕ ਦਿਨ ਸੁਰਿੰਦਰ ਨੇ ਮੋਹਨ ਨੂੰ ਆਪਣੇ ਘਰ ਬੁਲਾਇਆ ਅਤੇ ਸੱਚਾਈ ਤੋਂ ਜਾਣੂ ਕਰਵਾਇਆ ਜੇਕਰ ਮੋਹਨ ਚਾਹੁੰਦਾ ਤਾਂ ਇਸ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾ ਸਕਦਾ ਸੀ ਪਰ ਆਰਥਿਕ ਮੰਦਹਾਲੀ ਦੇ ਕਾਰਨ ਅਜਿਹਾ ਕਰਨ ਤੋਂ ਅਸਮਰਥ ਸੀ ਤੇ ਉਸ ਨੂੰ ਪਹਿਲਾਂ ਵਾਂਗ ਹੀ ਬੇਰੁਜ਼ਗਾਰੀ ਦਾ ਅੱਕ ਚੱਪਣਾ ਪਿਆ
1: ਸੁਖਨ ਦੇ ਵਾਰਿਸ ਤਹਿਤ ਤੁਸੀਂ ਸੁਣ ਰਹੇ ਸੀ ਮਿੰਨੀ ਕਹਾਣੀਆਂ ਲਖਵੀਰ ਨਡਾਲੀ ਦੀ ਅਗਲਾ ਸਿਲਸਿਲਾ ਕਵਿਤਾ ਪਾਠ ਗੁਰਵਿੰਦਰ ਸਿੰਘ ਸ਼ੇਰਗਿੱਲ ਵੱਲੋਂ
2: ਜੇ ਕਦੇ ਮਾਂ ਆਪਣੀ ਧੀ ਨੂੰ ਡੋਲੀ ਵਿਚ ਪਾ ਕੇ ਤੇ ਜਦੋਂ ਤੋਰਦੀ ਹੈ ਸ਼ਗਨਾਂ ਦੇ ਨਾਲ ਵਿਦਿਆ ਕਰਦੀ ਹੈ ਪਰ ਕਦੇ ਉਹ ਵਕਤ ਵੀ ਆਉਂਦਾ ਹੈ ਜਦੋਂ ਧੀ ਆਪਣੀ ਮਾਂ ਨੂੰ ਅਰਥੀ ਤੇ ਪਾ ਕੇ ਤੋਰਦੀ ਹੈ ਔਰ ਹੰਝੂਆਂ ਦੇ ਨਾਲ ਕੁਛ ਉਸਦੇ ਸ਼ਬਦ ਹੁੰਦੇ ਹਨ ਉਸਦੇ ਬਾਰੇ ਇੱਕ ਗੀਤ ਹੈ ਉਹਦਾ ਇੱਕ ਸ਼ੇਰ ਹੈ ਪਹਿਲਾਂ
3: ਤੁਰ ਚੱਲੀ ਕਰ ਵਿਹੜਾ ਸੁਨਾ

ਕਿਸੇ ਨੇ ਲਾਡ ਲਡਾਉਣਾ ਨੀ ਮੈਂ ਤੈਨੂੰ ਤੋਰ ਰਹੀ ਜਿੱਥੋਂ ਮੁੜ ਵਾਪਸ ਨੀ ਆਉਣਾ ਨੀ ਮੈਂ ਤੈਨੂੰ ਤੋਰ ਰਹੀ ਕਾਂ ਦੇ ਹੱਥ ਮੈਂ ਦੇਵਾਂ ਸੁਨੇਹਾ ਆ ਕੇ।

ਜਿੱਥੋਂ ਮੁੜ ਵਾਪਸ ਨੀ ਆਉਣਾ ਨੀ ਮਾਏ ਤੈਨੂੰ ਤੋਰ ਰਹੀ ਬੁੱਢਾ ਬਾਪੂ ਦੇਖ ਨੀ ਅੰਮੀਏ ਕੋਲੇ ਲੱਗ

ਨਿਮਾਹੀ ਤੈਨੂੰ ਤੋਰ ਰਹੀ। ਸੋ ਅਗਲਾ ਗੀਤ ਹਾਜ਼ਰ ਹੈ, ਪਿਆਰ ਮੁਹੱਬਤ ਦਾ ਗੀਤ ਹੈ, ਇੱਕ ਸ਼ੇਰ ਹੈ।

ਏ ਹਾਂ ਸਾਨੂੰ ਦੁਨੀਆ ਪਾਗਲ ਕਹਿੰਦੀ ਏ ਅਸੀਂ ਹੱਸ ਕੇ ਦਿਲ ਤੇ ਸਹਿ ਲੈਂਦੇ ਤੇਰਾ

ਤੁਸੀਂ ਸੁਣ ਰਹੇ ਸੀ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਕਵਿਤਾ ਪਾਠ, ਪ੍ਰੋਗਰਾਮ ਸੀ ਸੁਖਨ ਦੇ ਵਾਰਿਸ। ਆਓ ਹੁਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਇੱਕ ਗੁਲੂਕਾਰ। ਇੱਕ ਗੁਲੂਕਾਰ ਦੇ ਤਹਿਤ ਅੱਜ ਤੁਸੀਂ ਸੁਣੋਗੇ ਕੁਲਦੀਪ ਮਾਣਕ ਦੇ ਗਾਏ ਗੀਤ। ਆਓ ਸੁਣਦੇ ਹਾਂ ਉਨ੍ਹਾਂ ਦੀ ਆਵਾਜ਼ ਚ ਇਹ ਮਕਬੂਲ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਇਕ ਗੁਲੂਕਾਰ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਕੁਲਦੀਪ ਮਾਣਕ ਦੇ ਗਾਏ ਗੀਤ। ਕੁਲਦੀਪ ਮਾਣਕ ਜਿਸ ਨੂੰ ਹਰ ਪੰਜਾਬੀ ਜਾਣਦਾ ਆ, ਹਰ ਭਾਰਤੀ ਜਾਣਦਾ ਆ, ਆਪਣੀ ਪੰਜਾਬੀ ਸੰਗੀਤ ਦੀ ਬੜੇ ਹੀ ਅਲੱਗ ਜਿਹੇ ਤਰੀਕੇ ਦੇ ਨਾਲ ਜਿਹੜੇ ਗੀਤ ਗਾਏ ਉਨ੍ਹਾਂ ਨੇ, ਉਸ ਨੂੰ ਅਸੀਂ ਸਾਰੇ ਜਾਣਦੇ ਹਾਂ। ਸੋ ਬੜੇ ਹੀ ਮਕਬੂਲ ਗੀਤ ਉਨ੍ਹਾਂ ਦੇ ਰਹੇ ਨੇ ਔਰ ਉਨ੍ਹਾਂ ਦਾ ਜਿਹੜਾ ਤਰੀਕਾ ਸੀ ਗਾਉਣ ਦਾ ਉਹ ਅਲੱਗ ਹੀ ਸੀ। ਸੋ ਗੀਤ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਅਗਲਾ ਗੀਤ ਸੁਣਦੇ ਹਾਂ ਉਨ੍ਹਾਂ ਦੀ ਆਵਾਜ਼ ਚ ਜੁਗਨੀ।

ਤੁਸੀਂ ਸਮਾਤ ਫਰਮਾ ਰਹੇ ਹੋ ਪ੍ਰੋਗਰਾਮ ਇਕ ਗੁਲੂਕਾਰ ਜਿਸ ਦੇ ਤਹਿਤ ਅੱਜ ਤੁਸੀਂ ਸੁਣ ਰਹੇ ਹੋ ਕੁਲਦੀਪ ਪਾਣਕ ਦੇ ਗਾਏ ਗੀਤ ਆ ਸੁਣਦੇ ਉਨ੍ਹਾਂ ਦੀ ਆਵਾਜ਼ ਚ ਬੜਾ ਹੀ ਮਕਬੂਲ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਇਕ ਗੁਲੂਕਾਰ, ਜਿਸ ਤਹਿਤ ਅੱਜ ਤੁਸੀਂ ਸੁਣੇ ਕੁਲਦੀਪ ਮਾਣਕ ਦੀ ਆਵਾਜ਼ ਚ ਵੱਖ ਵੱਖ ਗੀਤ। ਇਹਨਾਂ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: なんだいえ
1: わじょーわじょーわじょーシンガラスイングジーわじょーバチガレわじょ
0: ーじゃーへんじーロイヤランジーじゃーへんず
1: ーじゃーへんじーじゃーへんじーシンガラスイングジーバチガレおきはんちゃーれてやだ
0: はんちゃーたくれねわるねじとはさらおけ
1: でこはんちゃーたくらじんだっぱけねけぴゃーるもはぶたるぱいちゃーら
0: じー
1: ਇਹ ਸਾਰੀਆਂ ਚੀਜ਼ਾਂ ਦਾ ਇੱਕ ਆਧਾਰ ਹੈ ਉਹ ਆਧਾਰ ਇਹ ਹੈ ਕਿ ਮਾੜੇ ਵੇਲੇ ਜਾਂ ਕੋਈ ਐਸਾ ਸਮਾਂ ਹੈ ਜਿਸ ਟਾਈਮ ਤੁਹਾਨੂੰ ਕਿਸੇ ਬੰਦੇ ਨਾਲ ਖੜਨਾ ਚਾਹੀਦਾ ਤੇ ਉਸ ਵਕਤ ਜੇ ਤੁਸੀਂ ਨਹੀਂ ਖੜਦੇ
0: ਜੀ
1: ਤੇ ਫਿਰ ਸਾਰੀਆਂ ਚੀਜ਼ਾਂ ਬੇਮਾਨੀ ਹੋ ਜਾਂਦੀਆਂ
0: ਉਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਪਿਆਰ ਦੇ ਨਾਲ ਹੱਥ ਨੂੰ ਹੱਥ ਹੁੰਦਾ ਤੇ ਜੇ ਹੱਥ ਨੂੰ ਹੱਥ ਆਪਾਂ ਇੱਕ ਹੱਥ ਪਿੱਛੇ ਖਿੱਚ ਲਈਏ ਤਾਂ ਗੱਲ ਨਹੀਂ ਬਣਦੀ
1: ਗੱਲ ਸ਼ਿੰਗਾਰਾ ਸਿੰਘ ਜੀ ਸਿਆਣੇ ਕਹਿੰਦੇ ਵੀ ਕੱਖਾਂ ਤੱਕ ਵੀ ਕੰਮ ਪੈ ਜਾਂਦੇ
0: ਹਾਂ ਸਹੀ ਗੱਲ ਹੈ
1: ਕੋਈ ਵੀ ਬੰਦਾ ਹੈ ਉਹਦੀ ਕੀਮਤ ਨੂੰ ਕਦੇ ਘੱਟ ਨਾ ਅੰਕੋ
0: ਸਹੀ ਗੱਲ ਹੈ
1: ਮਾਲਕ ਨੇ ਜਿਹੜਾ ਵੀ ਬੰਦਾ ਬਣਾਇਆ ਉਹ ਸੰਪੂਰਨ ਬੰਦਾ ਹੈ ਆਪਣੀ ਜਗ੍ਹਾ ਤੇ ਹਰ ਬੰਦੇ ਦਾ ਆਪਣਾ ਆਪਣਾ ਕੰਮ ਹੈ
0: ਸਹੀ ਗੱਲ ਹੈ
1: ਸੋ ਇਸ ਕਰਕੇ ਆਪਾਂ ਮਤਲਬ ਜ਼ਿਆਦਾਤਰ ਸਾਡੇ ਚ ਲੋਕ ਏਦਾਂ ਹੈ ਉਹ ਬੰਦੇ ਦੀ ਚੋਣ ਵੀ ਨਾ ਬੰਦਾ ਦੇਖ ਕੇ ਕਰਦੇ ਆ
0: ਸਮਾਜ ਦਾ ਸਾਡਾ ਰਵੱਈਆ ਇਹੋ ਜਿਹਾ ਬਣ ਚੁੱਕਾ ਆ ਸੋ ਇਸ ਕਰਕੇ ਬੰਦਾ ਨੀ ਪਰਖਦੇ ਉਹਨੂੰ ਸ਼ਕਲ ਦੇਖਦੇ ਆ ਪੈਸਾ ਵੇਖਦੇ
1: ਆ ਜੇਬ ਦੇਖਦੇ ਆ ਸੋ ਇਹ ਭਾਈ ਜ਼ਰੂਰੀ ਨੀ ਹੁੰਦੀ ਕਿ ਜੇ ਤਗੜੀ ਜੇਬ ਵਾਲਾ ਬੰਦਾ ਹੈ ਤੇ ਮਾੜੇ ਸਮੇਂ ਚ ਤੁਹਾਡੇ ਨਾਲ ਖੜ ਜੂਗਾ
0: ਦੇਖੋ ਤਗੜੀ ਜੇਬ ਨਾਲ ਨਹੀਂ ਨਾ ਤਗੜਾ ਦਿਲ ਨਾਲ ਹੁੰਦਾ ਜੇ ਤਗੜਾ ਦਿਲ ਆ ਤੇ ਫਿਰ ਜੇਬ ਦਾ ਕੋਈ ਮਾਇਨਾ ਨੀ ਆਇਆ
1: ਬਿਲਕੁਲ ਸੋ ਇਸ ਕਰਕੇ ਨਿਭਾ ਕੌਣ ਕਰਦਾ
0: ਜੀ
1: ਨਿਭਾਉਂਦਾ ਕੌਣ ਹੈ ਲਾਉਂਦਾ ਤਾਂ ਹਰ ਕੋਈ ਹੈ
0: ਜੀ
1: ਨਿਭਾਉਂਦਾ ਕੌਣ ਹੈ
0: ਨਿਭਾਉਣੀ ਔਖੀ ਆ ਲਾਣੀ ਸੌਖੀ ਆ
1: ਲਾਈਆਂ ਤੇ ਤੋੜ ਨਵਾਵੀ ਛੱਡ ਕੇ ਨਾ ਜਾਈ
0: ਛੱਡ ਕੇ ਨਾ ਜਾਈ
1: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਜੇ ਆਪਾਂ ਕਹਿੰਦੇ ਕਿ ਸਾਡੇ ਸਮਾਜ ਦਾ ਸਾਡੀ ਜਿੱਦਾਂ ਕਹਿੰਦੇ ਹਾਂ ਕਿ ਭਾਈਚਾਰੇ ਦਾ ਆਧਾਰ ਮਜ਼ਬੂਤ ਰਹੇ ਤੇ ਸਾਨੂੰ ਉਹਦੀ ਮਜ਼ਬੂਤੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਇਹੀ ਹੈ ਕਿ ਸਾਨੂੰ ਭਾਈਚਾਰੇ ਦੇ ਵਿੱਚ ਜਿਹੜੀ ਸਾਡੀ ਜਗ੍ਹਾ ਬਣਦੀ ਹੈ ਉੱਥੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ
0: ਦੇਣਾ ਚਾਹੀਦਾ ਦੇਖੋ ਕਈ ਇਹੋ ਜਿਹੀ ਮੁਸੀਬਤਾਂ ਆਉਂਦੀਆਂ ਸਾਨੂੰ ਕਈ ਵਾਰੀ ਇਹੋ ਜਿਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਆਪਾਂ ਇਕੱਲੇ ਹੁੰਦੇ ਹਾਂ ਉਦੋਂ ਕੋਈ ਆ ਕੇ ਕਹਿੰਦੇ ਬਾਹ ਫੜ ਲੈਣ ਲੈ ਵੀ ਮੈਂ ਘਬਰਾ ਨਾ ਮੈਂ ਤੇਰੇ ਨਾਲ ਆ
1: ਹੱਲਾ ਸ਼ੇਰੀ ਬੜੀ ਹੁੰਦੀ ਹੈ ਸ਼ਿੰਗਾਰਾ ਸਿੰਘ ਜੀ ਕੋਈ ਥਾਪੜ ਹੀ ਦੇ ਦੇ ਵੀ ਯਾਰ ਕੋਈ ਗੱਲ ਨੀ ਬਲਤ ਬੰਦਿਆਂ ਦੇ ਪੈਂਦੇ ਆ
0: ਸਹੀ ਗੱਲ ਆ
1: ਇਹ ਵੀ ਲੰਘ ਜੂ
0: ਲੰਘ ਜੂ
1: ਉਹ ਰਹੇ ਨੀ ਇਹ ਰਹਿਣੇ ਨੀ ਐਵੇਂ ਦਿਲ ਨਾ ਹੌਲਾ ਕਰ ਬੰਦਿਆ ਕੀ ਹੋਇਆ ਅੱਜ ਤੇਰੇ ਤੇ ਕੋਈ ਗਰਦਸ਼ਾਈ ਦਿਸਦੀ ਹੈ
0: ਸਹੀ ਗੱਲ ਆ
1: ਦਿਨ ਕਿਤੇ ਸ਼ਿੰਗਾਰਾ ਸਿੰਘ ਜੀ ਖੜਦੇ ਆ
0: ਦੇਖੋ ਇਹ ਧਰਤੀਆਂ ਨੂੰ ਚੱਲਦੇ ਵੀ ਧਰਤੀਆਂ ਆਪਣੇ ਤੁਰੇ ਦੁਆਲੇ ਘੁੰਮਦੇ ਆ ਇੱਦਾਂ ਹੀ ਦਿਨ ਚੱਲ
1: ਮੜੇ ਇਹ ਜੇ ਦਿਨ ਹੀ ਤਾਂ ਪਛਾਣ ਕਰਾਉਂਦੇ ਨੇ ਸਾਨੂੰ
0: ਜੀ
1: ਜੇ ਚੰਗੇ ਮਾੜੇ ਦਿਨ ਨਾ ਹੋਣ ਤੇ ਚੰਗੇ ਮਾੜੇ ਬੰਦੇ ਦੀ ਪਛਾਣ ਕਿੱਥੋਂ ਹੋਊਗੀ
0: ਬਿਲਕੁਲ ਜੇ ਗੱਲ ਇਹ ਪਰਮਾਤਮਾ ਜਿਹੜੇ ਦੁੱਖ ਲੈ ਕੇ ਆਉਂਦਾ ਸੁੱਖ ਨਹੀਂ ਲੈ ਕੇ ਆਉਂਦਾ ਤਾਂ ਕਿ ਉਹਨੂੰ ਪਰਖ ਹੋ ਜਾਵੇ
1: ਦੂਜੀ ਗੱਲ ਇਹ ਵੀ ਹੈ ਸ਼ਿੰਗਾਰਾ ਸਿੰਘ ਜੀ ਵੀ ਦੁੱਖ ਉਹ ਉਹਨਾਂ ਨੂੰ ਦਿੰਦਾ ਜਿਹੜੇ ਜ਼ਿਆਦਾ ਨੇੜੇ ਆ
0: ਹਾਂ ਸਹੀ ਗੱਲ ਆ
1: ਜਿਹੜੇ ਉਹਦੀ ਜਾਣ ਪਛਾਣ ਹੀ ਨਹੀਂ ਹੈਗੀ ਜਿਹਨੇ ਚੂੰਡੀ ਬਣਾਉਣੀ ਨਹੀਂ ਉਹ ਦੁੱਖ ਨਹੀਂ ਦੇਣਾ
0: ਸਹੀ ਗੱਲ ਆ
1: ਸੋ ਇਸ ਕਰਕੇ ਹੱਥ ਜਿੱਥੇ ਧਰਿਆ ਜਾਂਦਾ ਉਹ ਵੀ ਹੱਥ ਉੱਥੇ ਧਰਦਾ ਹੈ
0: ਜੀ
1: ਮਾੜਾ ਚੰਗਾ ਸਮਾਂ ਸਮਾਂ ਹੈ ਸਮੇਂ ਨੇ ਲੰਘ ਜਾਣਾ ਸਮੇਂ ਦਾ ਜਿਹੜਾ ਸੁਭਾਅ ਹੈ ਸੋ ਇਸ ਕਰਕੇ ਸਮੇਂ ਦੇ ਵਿੱਚ ਤੁਸੀਂ ਸਥਿਰਤਾ ਜੇ ਰੱਖਦੇ ਹੋ ਤੇ ਤੁਹਾਡਾ ਜੀਵਨ ਜਿਹੜਾ ਹੈ ਉਹ ਸਥਿਰਤਾ ਵਾਲੇ ਪਾਸੇ ਚੱਲਿਆ ਜਾਂਦਾ ਦੋ ਬੋਲ ਗਾਉਣ ਦੇ ਲਾਉਂਦੇ ਆ
0: ਲਾ ਦਿਓ ਜੀ

0: ਆਰਾਮ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਦੇਖੋ, ਸ਼ਹਿਦ ਮੱਖੀ ਪਾਲਣ ਆਪਾਂ ਸਾਰੇ ਜਾਣਦੇ ਹਾਂ ਕਿ ਕਿੱਤੇ ਧੰਦਿਆਂ ਦੇ ਵਿੱਚ ਇੱਕ ਐਸਾ ਕਿੱਤਾ ਧੰਦਾ ਜਿਹਦੇ ਨਾਲ ਕੋਈ ਬਹੁਤ ਵੱਡੀ ਪੈਣੇ ਦੀ ਲੋੜ ਨੀ
1: ਜੀ,
0: ਬਹੁਤ ਵੱਡੇ ਜਿੱਦਾਂ ਕਹਿੰਦੇ ਕਿ ਜੁਗਤ ਜੁਗਾੜ ਦੀ ਲੋੜ ਨੀ। ਛੋਟੇ ਜਿਹੇ ਡੱਬਿਆਂ ਤੋਂ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ, ਘਰੇਲੂ ਜ਼ਰੂਰਤ ਪੂਰੀ ਹੋ ਜਾਂਦੀ ਹੈ
1: ਜੀ।
0: ਜਾਂ ਇਹ ਆ ਕਿ ਆਪਾਂ ਆਲੇ ਦੁਆਲੇ ਜਿੰਨੀ ਕਿ ਥੋੜਾ ਮੋਟਾ ਮੰਡੀ ਕਰੀ ਉਹ ਵੀ ਕਰ ਸਕਦੇ
1: ਕਰ ਸਕਦੇ ਆ ਜੀ।
0: ਡਾਕਟਰ ਜਸਪਾਲ ਸਿੰਘ ਹੋਣਾ ਤਕਨੀਕੀ ਜਾਣਕਾਰੀਆਂ ਸਾਰੀਆਂ ਕੀਤੇ ਆਪਾਂ ਸਾਂਝੀਆਂ ਕਰਦੇ ਹਾਂ।
2: ਬਿਲਕੁਲ ਜੀ ਕਿਸਾਨ ਵੀਰੋ, ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਜਸਪਾਲ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਤੁਹਾਡੇ ਨਾਲ ਵਰਖਾ ਰੁੱਤ ਵਿੱਚ ਸ਼ਹਿਦ ਮੱਖੀਆਂ ਦੀ ਦੇਖਭਾਲ ਕਰਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਹਾਜ਼ਰ ਹਾਂ। ਕਿਸਾਨ ਵੀਰੋ, ਜਿਸ ਤਰ੍ਹਾਂ ਆਪਾਂ ਇਨਸਾਨਾਂ ਨੂੰ ਔਰ ਬਾਕੀ ਜਾਨਵਰਾਂ ਨੂੰ ਵੀ ਮੌਸਮ ਜਿਹੜਾ ਉਹ ਅਸਰ ਪਾਉਂਦੇ ਆ, ਤੇ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਆਪਣਾ ਜਾਂ ਆਪਣੇ ਪਸ਼ੂਆਂ ਦਾ ਪ੍ਰਬੰਧ ਕਰਨਾ ਪੈਂਦਾ, ਇਸੇ ਤਰ੍ਹਾਂ ਜਿਹੜਾ ਵਰਖਾ ਰੁੱਤ ਆ ਇਹ ਵੀ ਸ਼ਹਿਦ ਮੱਖੀਆਂ ਤੇ ਅਸਰ ਪਾਉਂਦੀ ਆ। ਜੇ ਆਪਾਂ ਮੋਟੇ ਤੌਰ ਤੇ ਝਾਤ ਮਾਰੀਏ ਕਿ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸ਼ਹਿਦ ਮੱਖੀਆਂ ਦੇ ਪਰਿਵਾਰਾਂ ਨੂੰ ਇਸ ਸਮੇਂ ਦੇ ਦੌਰਾਨ,

ਬਹੁਤੇ ਇਲਾਕਿਆਂ ਦੇ ਵਿੱਚ ਸ਼ਹਿਦ ਮੱਖੀਆਂ ਨੂੰ ਨੈਕਟਰ ਜਾਂ ਸ਼ਹਿਦ ਦੀ ਘਾਟ ਜਿਹੜੀ ਮਹਿਸੂਸ ਹੁੰਦੀ ਹੈ ਔਰ ਨਾਲ ਦੀ ਨਾਲ ਹੀ ਉਹਨਾਂ ਦੀ ਦੂਜੀ ਜਿਹੜੀ ਖੁਰਾਕ ਦਾ ਸਰੋਤ ਹੈ ਪੋਲਨ ਜਾਂ ਜਿਹਨੂੰ ਪਰਾਗ ਕਹਿੰਦੇ ਪੰਜਾਬੀ ਚ ਆਪਾਂ ਉਹਦੀ ਵੀ ਘਾਟ ਮਹਿਸੂਸ ਹੁੰਦੀ ਹੈ ਔਰ ਜਿਹੜੇ ਕੁਝ ਕਮਜ਼ੋਰ ਕੁਟੁੰਬ ਹੁੰਦੇ ਆ ਉਹ ਸਗੋਂ ਹੋਰ ਵੀ ਨੁਕਸਾਨ ਝੱਲਣ ਦੇ ਲਈ ਇਸ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਤੇ ਇਸ ਮੌਸਮ ਦੇ ਵਿੱਚ ਕਈ ਮੱਖੀਆਂ ਦੇ ਦੁਸ਼ਮਣ ਆ ਜਿਹੜੇ ਉਹ ਵੀ ਹਮਲਾ ਉਹਨਾਂ ਦਾ ਵਧੇਰੇ ਹੋ ਜਾਂਦਾ ਤਾਂ ਉਹਨਾਂ ਤੋਂ ਵੀ ਨਿਜਾਤ ਪਾਉਣ ਦੇ ਲਈ ਸਾਨੂੰ ਉਪਰਾਲੇ ਕਰਨ ਦੀ ਲੋੜ ਪੈਂਦੀ ਆ ਤੇ ਅੱਜ ਆਪਾਂ ਇਹ ਸਾਰੀਆਂ ਸਮੱਸਿਆਵਾਂ ਤੇ ਇੱਕ ਇੱਕ ਕਰਕੇ ਵਿਚਾਰ ਕਰਾਂਗੇ ਤੁਹਾਡੇ ਨਾਲ ਮੈਂ ਜਾਣਕਾਰੀ ਇਹਦੀ ਸਾਂਝੀ ਕਰੂੰਗਾ ਜੇ ਆਪਾਂ ਪਹਿਲੀ ਸਮੱਸਿਆ ਦੀ ਗੱਲ ਕਰੀਏ ਕਿ ਜਿਹੜਾ ਸ਼ਹਿਦ ਦੀ ਘਾਟ ਕਲੋਨੀਆਂ ਦੇ ਵਿੱਚ ਸ਼ਹਿਦ ਮੱਖੀਆਂ ਦੇ ਜਾਂ ਉਹਨਾਂ ਨੂੰ ਬਾਹਰੋਂ ਖੁਰਾਕ ਜਿਹੜੀ ਨੈਕਟਰ ਨਹੀਂ ਆ ਰਿਹਾ ਤਾਂ ਕੀ ਕੀਤਾ ਜਾਵੇ ਤਾਂ ਆਪਾਂ ਇਸ ਮੌਸਮ ਦੇ ਦੌਰਾਨ ਖੰਡ ਅਤੇ ਪਾਣੀ ਦੀ ਬਰਾਬਰ ਮਾਤਰਾ ਦੇ ਵਿੱਚ ਉਹਨਾਂ ਨੂੰ ਘੋਲ ਕੇ ਇੱਕ ਘੋਲ ਦੇ ਰੂਪ ਦੇ ਵਿੱਚ ਸ਼ਹਿਦ ਮੱਖੀਆਂ ਦੇ ਪਰਿਵਾਰ ਨੂੰ ਦੇ ਸਕਦੇ ਹਾਂ ਪਰ ਇਹ ਖੁਰਾਕ ਦੇਣ ਵੇਲੇ ਆਪਾਂ ਗੱਲਾਂ ਦਾ ਧਿਆਨ ਰੱਖਣਾ ਕਿ ਇਹ ਖੁਰਾਕ ਹਮੇਸ਼ਾ ਸ਼ਹਿਦ ਮੱਖੀ ਦੇ ਕੁਟੁੰਬ ਦੇ ਅੰਦਰ ਦੇਣੀ ਆਪਾਂ ਬਾਹਰ ਖੁੱਲ੍ਹੀ ਖੁਰਾਕ ਨਹੀਂ ਪਾਉਣੀ ਤੇ ਖੁਰਾਕ ਜਿਹੜੀ ਦੇਣੀ ਹੈ ਇਹ ਸ਼ਾਮ ਨੂੰ ਲੇਟ ਦਈਏ ਤੇ ਜਿੰਨੇ ਵੀ ਉੱਥੇ ਪਰਿਵਾਰ ਮੱਖੀਆਂ ਦੇ ਪਏ ਆਪਣੇ ਫਾਰਮ ਤੇ ਉਹ ਸਾਰਿਆਂ ਨੂੰ ਹੀ ਇੱਕੋ ਸਮੇਂ ਸ਼ਾਮ ਨੂੰ ਲੇਟ ਆਪਾਂ ਖੁਰਾਕ ਦੇਣੀ ਹੈ ਨਹੀਂ ਤਾਂ ਕੀ ਹੋਊਗਾ ਕਿ ਕੁਝ ਕਲੋਨੀਆਂ ਨੂੰ ਆਪਾਂ ਖੁਰਾਕ ਦੇ ਦੇਵਾਂਗੇ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਇਹਨਾਂ ਤੇ ਹਮਲਾ ਕਰ ਦੇਣਗੇ ਤੇ ਇਸ ਲਈ ਸਾਰਿਆਂ ਨੂੰ ਖੁਰਾਕ ਦੇਣੀ ਹੈ ਔਰ ਸ਼ਾਮ ਦੇ ਸਮੇਂ ਖੁਰਾਕ ਦੇਣੀ ਹੈ ਔਰ ਖੁਰਾਕ ਦੇਣ ਦੇ ਵੇਲੇ ਆਪਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਖੁਰਾਕ ਤੋਂ ਵੀ ਵੱਡੀ ਇੱਕ ਹੋਰ ਸਮੱਸਿਆ ਜਿਹੜੀ ਆ ਜਾਂਦੀ ਖੁਰਾਕ ਦੀ ਚੋਰੀ ਜਿਹਨੂੰ ਆਪਾਂ ਰੋਬਿੰਗ ਵੀ ਕਹਿੰਦੇ ਤਾਂ ਉਹ ਸਮੱਸਿਆ ਨਾ ਆਵੇ ਉਹਦੇ ਲਈ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਸਭ ਤੋਂ ਪਹਿਲਾਂ ਕਿ ਆਪਾਂ ਜਦੋਂ ਖੁਰਾਕ ਦੇਣੀ ਹੈ ਤਾਂ ਉਹ ਜਿਹੜੇ ਮੱਖੀਆਂ ਦੇ ਹਾਈਵ ਆ ਜਿਨ੍ਹਾਂ ਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਾਡਾ ਬੀਕੀਪਰ ਆ ਜਿਹੜਾ ਬਕਸਾ ਕਹਿੰਦਾ ਉਹਦੇ ਵਿੱਚ ਜਿੰਨੀਆਂ ਵਿਰਲਾ ਝੀਥਾਂ ਹੋਣ ਉਹਨਾਂ ਨੂੰ ਆਪਾਂ ਲਿਪ ਕੇ ਬੰਦ ਕਰ ਦੇਣਾ ਤਾਂ ਕਿ ਉੱਥੋਂ ਦੀ ਮੱਖੀ ਚੋਰ ਜਿਹੜੇ ਅੰਦਰ ਦਾਖਲ ਨਾ ਹੋ ਸਕਣ ਇਵੇਂ ਜਿਹੜਾ ਮੱਖੀ ਦਾ ਪਰਿਵਾਰ ਦਾ ਘਰ ਆ ਉਹਦਾ ਗੇਟ ਹੁੰਦਾ ਇੱਕ 3 ਇੰਚੀ ਚੌੜਾ ਉਹਨੂੰ ਆਪਾਂ ਛੋਟਾ ਕਰ ਦੇਣਾ ਤਾਂ ਕਿ ਜਿਹੜੀ ਰਾਖੀ ਕਰਨ ਵਾਲੀ ਮੱਖੀ ਹੈ ਉਹਦਾ ਕੰਮ ਸੌਖਾ ਹੋ ਜਾਵੇ ਉਹ ਚੋਰੀ ਕਰਨ ਵਾਲੀਆਂ ਮੱਖੀਆਂ ਨੂੰ ਆਸਾਨੀ ਦੇ ਨਾਲ ਰੋਕ ਸਕੇ ਤੇ ਖੁਰਾਕ ਆਪਾਂ ਬਾਹਰ ਡੁੱਲਣ ਨਹੀਂ ਦੇਣੀ ਕਿਉਂਕਿ ਜੇ ਖੁਰਾਕ ਬਾਹਰ ਡੁੱਲ ਗਈ ਤਾਂ ਉਹ ਚੋਰਾਂ ਨੂੰ ਵੈਸੇ ਹੀ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ ਕਿ ਬਾਹਰ ਹੀ ਇੰਨੀ ਖੁਰਾਕ ਡੁੱਲੀ ਇਹਦੇ ਤਾਂ ਅੰਦਰ ਵੀ ਹੋਊਗੀ ਤਾਂ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਔਰ ਜਦੋਂ ਖੁਰਾਕ ਦੇਣੀ ਹੈ ਉਹ ਪਰਿਵਾਰਾਂ ਦੀ ਲੋੜ ਦੇ ਅਨੁਸਾਰ ਦੇਣੀ ਹੈ ਕਈ ਪਰਿਵਾਰ ਬੜੇ ਤਗੜੇ ਹੁੰਦੇ ਆ 9-10 ਫਰੇਮ ਮੱਕੀ ਵੀ ਹੋ ਸਕਦੀ ਹੈ ਜ਼ਿਆਦਾ ਵੀ ਹੋ ਸਕਦੀ ਹੈ ਉਹਨਾਂ ਨੂੰ ਖੁਰਾਕ ਦੀ ਜ਼ਿਆਦਾ ਲੋੜ ਹੈ ਇਸ ਕਰਕੇ ਉਹਨਾਂ ਨੂੰ ਇੱਕ ਛੱਤਾ ਦੋਨੇ ਪਾਸਿਓਂ ਭਰ ਕੇ ਜਾਂ ਇੱਕ ਤੋਂ ਵੱਧ ਛੱਤਾ ਵੀ ਭਰ ਕੇ ਦਿੱਤਾ ਜਾ ਸਕਦਾ ਪਰ ਜਿਹੜਾ ਕਮਜ਼ੋਰ ਪਰਿਵਾਰ ਹੈ ਉਹਨੂੰ ਜੇ ਖੁਰਾਕ ਆਪਾਂ ਦੇਣੀ ਹੈ ਤਾਂ ਉਸ ਤੋਂ

ਦੇਵਾਂਗੇ ਉੱਤੋਂ ਖਾਧੀ ਵੀ ਨਹੀਂ ਜਾਣੀ, ਸੰਭਾਲੀ ਵੀ ਨਹੀਂ ਜਾਣੀ, ਸਗੋਂ ਉਹ ਚੋਰੀ ਕਰਨ ਵਾਲੀਆਂ ਮੱਖੀਆਂ ਦਾ ਨਿਸ਼ਾਨਾ ਬਣ ਜਾਊਗਾ ਆਸਾਨੀ ਦੇ ਨਾਲ। ਤੇ ਇਹ ਜਦੋਂ ਆਪਾਂ ਖੁਰਾਕ ਦੇਣੀ ਹੈ ਉਸ ਤੋਂ ਅਗਲੇ ਦਿਨ ਸਵੇਰੇ ਛੇਤੀ ਆ ਕੇ ਝਾਤ ਜ਼ਰੂਰ ਮਾਰਨੀ ਫਾਰਮ ਤੇ, ਇਹ ਦੇਖਣ ਦੇ ਲਈ ਕਿ ਕਿਤੇ ਮੱਖੀਆਂ ਟੱਕਰਾਂ ਤਾਂ ਨਹੀਂ ਮਾਰ ਰਹੀਆਂ ਇਧਰ ਉਧਰ ਵੜਨ ਦੇ ਲਈ ਉਸ ਪਰਿਵਾਰਾਂ ਚ, ਕਿਉਂਕਿ ਉਹ ਇੱਕ ਪਹਿਲੀ ਨਿਸ਼ਾਨੀ ਹੁੰਦੀ ਹੈ ਖੁਰਾਕ ਦੀ ਚੋਰੀ ਦੀ ਸ਼ੁਰੂਆਤ ਹੋਣ ਦੀ। ਤਾਂ ਆਪਾਂ ਇਹ ਜ਼ਰੂਰ ਧਿਆਨ ਰੱਖਣਾ। ਹੁਣ ਆਪਾਂ ਜੇ ਖੁਰਾਕ ਚੋਰੀ ਦੀ ਲੱਛਣ ਦੀ ਗੱਲ ਸ਼ੁਰੂ ਕੀਤੀ ਹੈ ਤਾਂ ਪਹਿਲਾ ਲੱਛਣ ਤਾਂ ਇਹ ਹੋ ਗਿਆ। ਦੂਜਾ ਲੱਛਣ ਕੀ ਹੋਊਗਾ ਕਿ ਵੱਡੀ ਗਿਣਤੀ ਦੇ ਵਿੱਚ ਮੱਖੀਆਂ ਤੁਹਾਨੂੰ ਲੱਗੂਗਾ ਕਿ ਕਿਸੇ ਪਰਿਵਾਰ ਦੇ ਬਕਸੇ ਦੇ ਮੂਹਰੇ ਲੜ ਰਹੀਆਂ ਤੇ ਬਹੁਤ ਸਾਰੀਆਂ ਮਰੀਆਂ ਵੀ ਪਈਆਂ। ਤਾਂ ਇਹ ਉਸੇ ਖੁਰਾਕ ਦੀ ਚੋਰੀ ਦੀ ਜਾਂ ਲੁੱਟ ਖਸੁੱਟ ਦੇ ਦੌਰਾਨ ਲੜਾਈ ਦੀ ਰਾਖੀ ਕਰਨ ਵਾਲੀਆਂ ਮੱਖੀਆਂ ਤੇ ਚੋਰ ਮੱਖੀਆਂ ਦੇ ਵਿਚਕਾਰ ਹੋਣ ਕਰਕੇ ਇਹ ਹੋਇਆ। ਹੁਣ ਆਪਾਂ ਇਹਦੀ ਰੋਕਥਾਮ ਬਾਰੇ ਕੀ ਕਰ ਸਕਦੇ ਹਾਂ? ਪਹਿਲਾਂ ਕੋਸ਼ਿਸ਼ ਕਰਨੀ ਹੈ ਕਿ ਹੋਵੇ ਹੀ ਨਾ ਸਮੱਸਿਆ ਸ਼ੁਰੂ, ਪਰ ਜੇ ਹੋ ਵੀ ਗਈ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਕਿ ਇਹ ਦੇਖਣਾ ਕਿ ਕਿਤੇ ਕੋਈ ਵਿਰਲ ਰਹਿ ਤਾਂ ਨਹੀਂ ਗਈ, ਜੇ ਰਹਿ ਗਈ ਹੈ ਉਹਨੂੰ ਬੰਦ ਕਰ ਦਿਓ। ਜਿਹੜਾ ਮੱਖੀ ਦੇ ਪਰਿਵਾਰ ਦਾ ਗੇਟ ਹੈ ਉਹਨੂੰ ਹੋਰ ਛੋਟਾ ਕਰ ਦਿਓ, ਗਾਰਾ ਜਾਂ ਕਾਗਜ਼ ਲਾ ਕੇ ਇੰਨਾ ਛੋਟਾ ਕਰ ਦਿਓ ਕਿ ਇੱਕ ਵੇਲੇ ਸਿਰਫ ਇੱਕੋ ਹੀ ਮੱਖੀ ਅੰਦਰ ਆ ਜਾਂ ਜਾ ਸਕੇ। ਉਹਦੇ ਨਾਲ ਕੀ ਹੋਊਗਾ ਕਿ ਰਾਖੀ ਕਰਨ ਵਾਲੀਆਂ ਮੱਖੀਆਂ ਦਾ ਕੰਮ ਹੋਰ ਵੀ ਸੌਖਾ ਹੋ ਜਾਊ। ਦੂਸਰਾ ਕੰਮ ਕੀ ਕਰਨਾ ਆਪਾਂ ਕਿ ਉਸ ਮੱਖੀ ਪਰਿਵਾਰ ਜਿੱਥੇ ਚੋਰੀ ਹੋ ਰਹੀ ਹੈ ਉਹਦੇ ਮੂਹਰੇ ਕੁਝ ਟਾਹਣੀਆਂ ਤੋੜ ਕੇ ਡੱਕੇ ਉਹ ਰੱਖ ਦਈਏ, ਘਰ ਰੱਖ ਦਈਏ, ਤਾਂ ਕਿ ਚੋਰੀ ਕਰਨ ਵਾਲੀਆਂ ਮੱਖੀਆਂ ਦਾ ਜਿਹੜੀ ਸਪੀਡ ਹੈ ਕੰਮ ਕਰਨ ਦੀ ਚੋਰੀ ਦੀ ਉਹਨੂੰ ਆਪਾਂ ਢਿੱਲਾ ਕਰ ਸਕੀਏ। ਤੇ ਜੇ ਸਮੱਸਿਆ ਜ਼ਿਆਦਾ ਲੱਗ ਰਹੀ ਹੈ ਤਾਂ ਉਹ ਗੇਟ ਦੇ ਅੱਗੇ ਇੱਕ ਮੋਟਾ ਡੱਕਾ ਰੱਖਣਾ, ਮੋਟੇ ਤੋਂ ਭਾਵ ਆ ਕਿ ਜਿੰਨੀ ਮੱਖੀ ਮੋਟੀ ਹੈ ਉਹਦੇ ਤੋਂ ਥੋੜਾ ਜਿਹਾ ਮੋਟਾ, ਉਹ ਰੱਖ ਕੇ ਉੱਤੇ ਆਪਾਂ ਗਾਰਾ ਰੱਖਾਂਗੇ ਤੇ ਡੱਕੇ ਨੂੰ ਖਿੱਚ ਲਾਂਗੇ ਤਾਂ ਇੱਕ ਸੁਰੰਗ ਜੀ ਬਣ ਜੂਗੀ। ਇਹ ਕਰਨ ਦੇ ਨਾਲ ਕੀ ਹੋਊਗਾ ਕਿ ਚੋਰੀ ਮੱਖੀਆਂ ਕਰਨ ਆ ਰਹੀਆਂ ਜਿਹੜੀਆਂ ਉਹਨਾਂ ਨੂੰ ਸਮਾਂ ਜ਼ਿਆਦਾ ਲੱਗੂ ਅੰਦਰ ਵੜਨ ਦੇ ਲਈ, ਤੇ ਰਾਖੀ ਕਰਨ ਵਾਲੀਆਂ ਮੱਖੀਆਂ ਦਾ ਕੰਮ ਆਸਾਨ ਹੋ ਜਾਂਦਾ। ਇਸ ਤਰ੍ਹਾਂ ਆਪਾਂ ਜਿਹੜੀ ਰੋਬਿੰਗ ਦੀ ਸ਼ੁਰੂਆਤ ਤੋਂ ਲੈ ਕੇ ਉਹਦੀ ਜਦੋਂ ਆਪਾਂ ਹੋ ਵੀ ਗਈ ਹੈ ਸ਼ੁਰੂਆਤ ਤਾਂ ਆਪਾਂ ਉਹਨੂੰ ਰੋਕ ਕਰ ਸਕਦੇ ਹਾਂ। ਪਰ ਕਈ ਵਾਰੀ ਇਹ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਚੋਰ ਮੱਖੀਆਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਹੁਣ ਚੋਰੀ ਕਰਨ ਵਾਲੀਆਂ ਦੀ ਤਾਂ ਪਛਾਣ ਸਾਨੂੰ ਹੋ ਗਈ ਵੀ ਇਸ ਪਰਿਵਾਰ ਦੀ ਚੋਰੀ ਹੋ ਰਹੀ, ਭਾਈ ਇਹਦੇ ਮੂਹਰੇ ਮੱਖੀਆਂ ਲੜੀ ਜਾਂਦੀਆਂ, ਮਰੀਆਂ ਵੀ ਪਈਆਂ, ਚੋਰਾਂ ਨੂੰ ਕਿੱਦਾਂ ਲੱਭਣਾ? ਉਹਦੇ ਵਾਸਤੇ ਆਪਾਂ ਕੀ ਕਰਨਾ ਕਿ ਜਿੱਥੇ ਚੋਰੀ ਹੋ ਰਹੀ ਹੈ ਉਸ ਬਕਸੇ ਦੇ ਗੇਟ ਦੇ ਮੂਹਰੇ ਆਪਾਂ ਆਟਾ ਜਾਂ ਗੰਧਕ ਧੂੜ ਦੇਣੀ ਹੈ। ਉਹੀ ਆਟਾ ਤੁਸੀਂ ਦੇਖੋਗੇ ਕਿ ਹੋਰ 25-30 ਮਿੰਟਾਂ ਬਾਅਦ ਜਦੋਂ ਝਾਤੀ ਮਾਰਦੇ ਫਾਰਮ ਤੇ ਹੋਰ ਕਈ ਪਰਿਵਾਰਾਂ ਦੇ ਗੇਟ ਦੇ ਮੂਹਰੇ ਪਿਆ ਹੋਊਗਾ, ਉੱਥੇ ਕਿਵੇਂ ਪਹੁੰਚਿਆ? ਜਿਹੜੀਆਂ ਉਹ ਮੱਖੀਆਂ ਇੱਥੋਂ ਆ ਰਹੀਆਂ ਸੀ। ਅਕਸਰ ਤਗੜੇ ਪਰਿਵਾਰ ਆ ਜਿਹੜੇ ਮੱਖੀਆਂ ਦੇ ਉਹ ਕਮਜ਼ੋਰ ਤੋਂ ਚੋਰੀ ਕਰਕੇ ਲੈ ਜਾਂਦੇ। ਹੁਣ ਇਸ ਤਰ੍ਹਾਂ ਜਦੋਂ ਆਪਾਂ ਪਛਾਣ ਕਰ ਲਈ ਆ ਤਾਂ ਇਹ ਚੋਰ ਮੱਖੀਆਂ ਵਾਲੇ ਪਰਿਵਾਰਾਂ ਨੂੰ ਚੱਕ ਕੇ 3 ਕਿਲੋਮੀਟਰ ਦੂਰ ਲੈ ਜਾਈਏ ਤਾਂ ਕਿ ਉਹ ਇੱਥੇ ਚੋਰੀ ਕਰਨ ਨਾ ਆ ਸਕਣ। ਤਾਂ ਹਫ਼ਤੇ 10 ਦਿਨ ਚ ਉਹ ਟਿਕਟਕਾ ਹੋ ਗਿਆ, ਜਦੋਂ ਫਿਰ ਤੁਸੀਂ ਦੁਬਾਰਾ ਵਾਪਸ ਲਿਆ ਸਕਦੇ ਹੋ। ਤਾਂ ਇਸ ਲਈ ਖੁਰਾਕ ਦੇਣੀ ਵੀ ਬਹੁਤ ਜ਼ਰੂਰੀ ਆ। ਆਮ ਕਈ ਵਾਰ ਕੀ ਹੁੰਦਾ ਕਿ ਸਾਡੇ ਸ਼ਹਿਦ ਮੱਖੀ ਪਾਲਕ ਇਹ ਸੋਚਦੇ ਆ, ਜਿਹੜੇ ਨਵੇਂ ਸ਼ੁਰੂ ਕਰਦੇ ਆ, ਪੁਰਾਣਿਆਂ ਨੂੰ ਤਾਂ ਇਸ ਗੱਲ ਦਾ ਭਲੀ ਭਾਂਤੀ ਪਤਾ ਹੁੰਦਾ ਕਿ ਇਹ ਖੰਡ ਪਾਉਣ ਦਾ ਇੱਕ ਖਰਚਾ ਹੀ ਵੱਧ ਗਿਆ। ਇੱਥੇ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿੰਨੀ ਖੰਡ ਤੁਸੀਂ ਮੱਖੀ ਤੇ ਖਵਾਓਗੇ ਉਸ ਤੋਂ ਕਈ ਗੁਣਾ ਜ਼ਿਆਦਾ ਤੁਹਾਨੂੰ ਫਾਇਦਾ ਉਹਦਾ ਮਿਲਣਾ, ਕਿਉਂਕਿ ਖੁਰਾਕ ਮਿਲਣ ਕਰਕੇ ਰਾਣੀ ਮੱਖੀ ਆਂਡੇ ਵੀ ਦੇਈ ਜਾਂਦੀ ਆ, ਉਹਦੇ ਨਵੇਂ ਬੱਚੇ ਪਲੀ ਜਾਂਦੇ, ਨਵੀਂ ਮੱਖੀ ਪੈਦਾ ਹੋਈ ਜਾਂਦੀ ਆ, ਔਰ ਉਹ ਪਰਿਵਾਰ ਜ਼ਿਆਦਾ ਕਮਜ਼ੋਰ ਨਹੀਂ ਹੁੰਦਾ। ਤਾਂ ਖੁਰਾਕ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸੇ ਦੌਰਾਨ ਆਪਾਂ ਇਹ ਦੇਖਿਆ ਕਿ ਕਮਜ਼ੋਰ ਕੁਟੁੰਬ ਆ ਜਿਹੜੇ ਉਹ ਇੱਕ ਆਸਾਨ ਨਿਸ਼ਾਨਾ ਬਣ ਜਾਂਦੇ ਆ ਤਗੜੇ ਕੁਟੁੰਬਾਂ ਦਾ। ਤਾਂ ਹੁਣ ਆਪਾਂ ਇਹ ਕਮਜ਼ੋਰ ਜਿਹੜੇ ਪਰਿਵਾਰ ਆ ਇਹਨਾਂ ਨੂੰ ਬਚਾਉਣਾ ਕਿਵੇਂ ਆ? ਪਹਿਲਾ ਕੰਮ ਆਪਾਂ ਇਹ ਕਰ ਸਕਦੇ ਹਾਂ ਕਿ ਜਿਹੜੇ ਪਰਿਵਾਰ ਸਿਰਫ 2-3-4 ਛੱਤੇ ਰਹਿ ਗਏ ਆ ਮੱਖੀ ਦੇ ਉਹ ਆਪਾਂ ਬਚਾਉਣੇ ਆ, ਤਾਂ 2 ਕਮਜ਼ੋਰ ਪਰਿਵਾਰਾਂ ਨੂੰ ਆਪਸ ਚ ਮਿਲਾ ਦਈਏ ਤਾਂ ਕਿ ਉਹ ਇੱਕ ਤਗੜਾ ਪਰਿਵਾਰ ਬਣ ਜੇ, ਆਪਦੇ ਲਈ ਖੁਰਾਕ ਵੀ ਇਕੱਠੀ ਕਰ ਸਕੇ ਤੇ ਦੁਸ਼ਮਣਾਂ ਦਾ ਸਾਹਮਣਾ ਵੀ ਬਿਹਤਰ ਤਰੀਕੇ ਦੇ ਨਾਲ ਕਰ ਸਕੇ। ਪਰ ਸਾਥੀਓ ਇੱਥੇ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਕਿ ਸਿੱਧਾ ਹੀ ਨਹੀਂ ਮੱਖੀ ਨੂੰ ਮਿਲਾ ਦੇਣਾ, ਕਿਉਂਕਿ ਹਰੇਕ ਪਰਿਵਾਰ ਦੀ ਇੱਕ ਵੱਖਰੀ ਖੁਸ਼ਬੂ ਹੁੰਦੀ ਹੈ ਜਿਹਦੇ ਰਾਹੀਂ ਉਹ ਪਛਾਣਦੇ ਆ ਕਿ ਇਹ ਮੱਖੀ ਸਾਡੇ ਟੱਬਰ ਦੀ ਆ ਜਾਂ ਬਗਾਨੇ ਟੱਬਰ ਦੀ ਆ। ਤੇ ਜੇ ਆਪਾਂ ਇਕੱਠੀਆਂ ਮਿਲਾ ਦਾਂਗੇ ਤਾਂ ਉਹ ਲੜਨਗੀਆਂ ਆਪਸ ਚ ਤੇ ਆਪਸ ਚ ਲੜ ਕੇ ਮਰਦੀਆਂ ਵੀ ਆ। ਇਸ ਲਈ ਆਪਾਂ ਅਖਬਾਰ ਦੋਵਾਂ ਦੇ ਵਿਚਕਾਰ ਰੱਖ ਕੇ ਜੋੜਨਾ, ਜਿਹੜੀ ਇੱਕ ਵਿਧੀ ਪੀਏਯੂ ਵੱਲੋਂ ਦਿੱਤੀ ਹੋਈ ਆ, ਬੜਾ ਆਸਾਨ ਜਿਹਾ ਤਰੀਕਾ। ਉਹ ਕਰਨਾ ਕੀ ਆ
ਇੱਕ ਪਰਿਵਾਰ ਜਿਹੜਾ ਕਮਜ਼ੋਰ ਆ ਉਹਦੇ ਤੋਂ ਆਪਾਂ ਉੱਪਰਲਾ ਤੇ ਅੰਦਰਲਾ ਢੱਕਣ

ਚੱਕ ਦੇਣਾ ਤੇ ਇੱਕ ਅਖਬਾਰ ਦੇ ਵਿੱਚ ਬਰੀਕ ਮੋਰੀਆਂ ਕਰਕੇ ਉਹਦੇ ਉੱਤੇ ਰੱਖ ਦੇਣਾ ਤੇ ਜਿਹੜਾ ਦੂਜਾ ਮੱਖੀ ਦਾ ਪਰਿਵਾਰ ਹੈ ਉਹਦਾ ਥੱਲੜਾ ਫੱਟਾ ਛੱਡ ਕੇ ਬਾਕੀ ਸਾਰਾ ਲਿਆ ਕੇ ਉਹਦੇ ਉੱਤੇ ਰੱਖ ਦੇਣਾ। ਹੁਣ ਦੋ ਪਰਿਵਾਰਾਂ ਦੇ ਵਿੱਚ ਸਿਰਫ ਅਖਬਾਰ ਆ ਜਿਹਦੇ ਵਿੱਚ ਬਰੀਕ ਮੋਰੀਆਂ, ਉਹ ਮੋਰੀਆਂ ਚੋਂ ਮੱਖੀ ਤਾਂ ਨਹੀਂ ਜਾ ਸਕਦੀ ਇੱਕਦਮ, ਪਰ ਉਹਨਾਂ ਦੀ ਖੁਸ਼ਬੂ ਆ ਜਿਹੜੀ ਉਹ ਆਪਸ ਚ ਮਿਲ ਜਾਂਦੀ ਆ। ਜਦੋਂ ਤੱਕ ਇੱਕ ਦੋ ਦਿਨਾਂ ਚ ਮੱਖੀ ਅਖਬਾਰ ਨੂੰ ਪਾੜ ਕੇ ਰੱਖਦੀ ਆ ਤਦ ਤੱਕ ਉਹਨਾਂ ਦੀ ਖੁਸ਼ਬੂ ਮਿਲ ਜਾਂਦੀ ਹੈ, ਇਸ ਕਰਕੇ ਉਹ ਆਪਸ ਚ ਲੜਦੀਆਂ ਨੇ ਤੇ ਇੱਕ ਪਰਿਵਾਰ ਦੇ ਤੌਰ ਤੇ ਕੰਮ ਕਰ ਸਕਦੀਆਂ। ਹੁਣ ਖੁਰਾਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸ਼ਹਿਦ ਤੋਂ ਬਿਨਾਂ ਮੱਖੀ ਦੀ ਖੁਰਾਕ ਪੋਲਣ ਜਾਂ ਪਰਾਗ ਵੀ ਹੈ। ਸ਼ਹਿਦ ਤੋਂ ਉਹਨੂੰ ਮੁੱਖ ਤੌਰ ਤੇ ਊਰਜਾ ਮਿਲਦੀ ਹੈ, ਤਾਕਤ, ਪਰ ਪੋਲਣ ਆ ਜਿਹੜਾ ਇਹ ਨਰਸ ਮੱਖੀਆਂ ਖਾਂਦੀਆਂ ਤਾਂ ਹੀ ਉਹ ਆਪਦੇ ਸਰੀਰ ਚ ਇੱਕ ਦੁੱਧ ਵਰਗਾ ਪਦਾਰਥ ਪੈਦਾ ਕਰਦੀਆਂ ਜਿਹਨੂੰ ਆਪਾਂ ਰੋਇਲ ਜੈਲੀ ਕਹਿੰਦੇ ਹਾਂ। ਹੁਣ ਰੋਇਲ ਜੈਲੀ ਤਾਂ ਹੀ ਪੈਦਾ ਕਰ ਸਕਦੀਆਂ ਜੇ ਉਹਨੂੰ ਖਾਣ ਵਾਸਤੇ ਪਰਾਗ ਮਿਲੂਗਾ ਤੇ ਤਾਂ ਹੀ ਉਹ ਆਪਦੇ ਬੱਚੇ ਪਾਲ ਸਕਦੀਆਂ। ਰਾਣੀ ਦੀ ਤਾਂ ਖੁਰਾਕ ਹੀ ਰੋਇਲ ਜੈਲੀ ਹੈ, ਇਸ ਕਰਕੇ ਜੇ ਪਰਾਗ ਹੈ ਨਹੀਂ ਤਾਂ ਇਹ ਸਾਰਾ ਚੱਕਰ ਜਿਹੜਾ ਉਹ ਰੁਕ ਜਾਂਦਾ ਜਾਂ ਬਹੁਤ ਹੀ ਢਿੱਲਾ ਹੋ ਜਾਂਦਾ। ਤਾਂ ਹੁਣ ਮੱਖੀਆਂ ਨੂੰ ਆਪਾਂ ਪੋਲਣ ਦੇ ਕਿਵੇਂ ਸਕਦੇ ਹਾਂ? ਸਰੋਂ ਦੇ ਸੀਜ਼ਨ ਚ ਬਹੁਤ ਪੋਲਣ ਆ ਰਿਹਾ ਹੁੰਦਾ, ਮੱਖੀ ਦੀ ਜ਼ਰੂਰਤ ਤੋਂ ਵੀ ਜ਼ਿਆਦਾ ਆ ਰਿਹਾ ਹੁੰਦਾ। ਆਪਾਂ ਉਦੋਂ ਪਰਾਗ ਕੜਿੱਕੀ ਜਿਹਨੂੰ ਪੋਲਣ ਟਰੈਪ ਵੀ ਕਹਿ ਦਿੰਦੇ ਹਾਂ, ਉਹ ਆਪਾਂ ਮੱਖੀਆਂ ਦੇ ਪਰਿਵਾਰਾਂ ਦੇ ਮੂਹਰੇ ਲਾ ਦੇਣਾ ਹਫ਼ਤੇ ਲਈ, ਲਾਉਣਾ ਇੱਕ ਮਹੀਨੇ ਦੇ ਵਿੱਚ। ਤਾਂ ਜੇ ਮਹੀਨਾ ਫੁੱਲ ਚੱਲਦੇ ਇੱਕ ਹਫ਼ਤੇ ਲਈ ਤੁਸੀਂ ਇਕੱਠਾ ਕਰ ਲਿਆ, ਉਹਨੂੰ ਛਾਂ ਚ ਸੁਕਾ ਕੇ ਆਪਾਂ ਸਟੋਰ ਕਰ ਲੈਂਦੇ ਹਾਂ, ਫਰਿੱਜ ਚ ਰੱਖ ਲਓ ਉਹਨੂੰ। ਹੁਣ ਉਹ ਸਟੋਰ ਕੀਤਾ ਪੋਲਣ ਤੁਸੀਂ ਛੱਤੇ ਚ ਭਰ ਦਿਓ, ਛੱਤੇ ਚ ਭਰ ਕੇ ਥੋੜਾ ਜਿਹਾ ਹੱਥ ਦੇ ਨਾਲ ਥਾਪੜ ਦਿਓ ਉਹਨੂੰ ਤਾਂ ਕਿ ਉਹ ਟਿਕ ਜਾਵੇ ਵਿੱਚ। ਪਰ ਮੱਖੀਆਂ ਜਦੋਂ ਛੱਤੇ ਤੇ ਤੁਰਦੀਆਂ ਤਾਂ ਉਹ ਕਿਰ ਜਾਂਦਾ ਥੱਲੇ ਤੇ ਥੱਲੇ ਫੱਟੇ ਤੇ ਉਹ ਡਿੱਗਣ ਕਰਕੇ ਉੱਥੇ ਜਿਹੜਾ ਮੋਮੀ ਕੀੜੇ ਦਾ ਹਮਲਾ ਵਧ ਜਾਂਦਾ। ਇਸ ਲਈ ਆਪਾਂ ਜਦੋਂ ਛੱਤੇ ਦੇ ਵਿੱਚ ਪਰਾਗ ਭਰਤਾ ਉੱਪਰੋਂ ਥਾਪੜ ਦੇਣਾ, ਥਾਪੜਨ ਤੋਂ ਬਾਅਦ ਥੋੜਾ ਜਿਹਾ ਸ਼ਹਿਦ ਉਹਦੇ ਉੱਤੇ ਲਾ ਦੇਣਾ। ਉਹ ਸ਼ਹਿਦ ਲਾਉਣ ਨਾਲ ਕੀ ਹੋਊਗਾ ਕਿ ਪਰਾਗ ਉਹਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਸੈੱਟ ਹੋ ਜੂ, ਉੱਤੇ ਫਿਰ ਚਾਹੇ ਮੱਖੀਆਂ ਤੁਰੀਆਂ ਵੀ ਫਿਰਦੀਆਂ ਉਹ ਪਰਾਗ ਕਿਰੂਗਾ ਨਹੀਂ, ਥੱਲੇ ਡਿੱਗੂਗਾ ਨਹੀਂ। ਇਹਦੇ ਨਾਲ ਪਰਾਗ ਦੀ ਜਿਹੜੀ ਵਰਤੋਂ ਵੀ ਪੂਰੀ ਹੋਊਗੀ, ਉਹ ਵਿਅਰਥ ਨਹੀਂ ਜਾਊਗਾ ਤੇ ਦੂਜਾ ਮੋਮੀ ਕੀੜੇ ਦਾ ਆਪਾਂ ਨੁਕਸਾਨ ਜਿਹੜਾ ਹੋਣਾ ਸੀ ਉਹ ਵੀ ਘਟਾ ਸਕਦੇ ਹਾਂ। ਪਰ ਸਾਥੀਓ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲੇ ਪਰਾਗ ਹੁੰਦਾ ਹੀ ਨਹੀਂ, ਵਾਧੂ ਸਟੋਰ ਕੀਤਾ ਜਾਂ ਘੱਟ ਸੀਗਾ, ਜਦੋਂ ਦੇਤਾ ਆਪਾਂ ਉਹ 15-20 ਦਿਨ ਮਹੀਨੇ ਚੱਲਿਆ, 2 ਮਹੀਨੇ ਚੱਲਿਆ, ਉਦੋਂ ਬਾਅਦ ਖਤਮ ਹੋ ਗਿਆ, ਹੁਣ ਸਾਡੇ ਕੋਲੇ ਪਰਾਗ ਨਹੀਂ ਹੈਗਾ, ਤਾਂ ਉਦੋਂ ਉਹਦੀ ਘਾਟ ਪੂਰੀ ਕਰਨ ਦੇ ਲਈ ਕੀ ਕਰ ਸਕਦੇ? ਇਹਦੇ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਪਰਾਗ ਪੂਰਕ ਜਿਹਨੂੰ ਕੂਲਿੰਗ ਸਬਸਟੀਚਿਊਟ ਵੀ ਕਹਿੰਦੇ ਆ, ਉਹ ਇੱਕ ਫਾਰਮੂਲਾ ਤਿਆਰ ਕੀਤਾ ਜਿਹੜਾ ਬੜਾ ਕਾਰਗਰ ਹੈ। ਇਹ ਖਵਾਉਣ ਦੇ ਨਾਲ ਸ਼ਹਿਦ ਮੱਖੀਆਂ ਦੀ ਪਰਾਗ ਦੀ ਲੋੜ ਲਗਭਗ ਪੂਰੀ ਹੋ ਜਾਂਦੀ ਆ ਤੇ ਉਹਦੇ ਬੱਚੇ ਜਿਹੜੇ ਆ ਉਹ ਬਚਣੇ ਤੇ ਪਲਣੇ ਜ਼ਿਆਦਾ ਵਧ ਜਾਂਦੇ ਆ। ਹੁਣ ਇਹ ਬਣਾਉਣਾ ਕਿਵੇਂ ਹੈ? ਇਹਦੇ ਵਿੱਚ ਮੁੱਖ ਤੌਰ ਤੇ ਆਪਾਂ ਪਾਉਣਾ, ਇੱਕ ਤਾਂ ਜਿਹੜੀ ਬੀਅਰ ਬਣਾਉਣ ਵਾਲੀ ਫੈਕਟਰੀ ਤੋਂ ਉਹ ਇੱਕ ਮਰੀ ਹੋਈ ਖਮੀਰ ਕੱਢਦੇ ਆ, ਉਹਨਾਂ ਲਈ ਉਹ ਵਿਅਰਥ ਹੈ। ਆਪਾਂ ਉਹ ਖਮੀਰ ਸੁਕਾ ਕੇ ਉਹ ਵੇਚ ਦਿੰਦੇ ਆ, ਤੁਸੀਂ ਉਹ ਖਰੀਦ ਸਕਦੇ ਹੋ, ਤਾਂ ਆਪਾਂ ਉਹ ਪਾਣੀ ਹੈ ਨਾਲ ਪਾਉਣਾ ਭੁੱਜੇ ਛੋਲਿਆਂ ਦਾ ਆਟਾ। ਇਹ ਭੁੱਜੇ ਛੋਲੇ ਬਿਨਾਂ ਨਮਕ ਤੋਂ ਤੇ ਬਿਨਾਂ ਛਿਲਕੇ ਤੋਂ ਚਾਹੀਦੇ ਆਪਾਂ ਨੂੰ, ਤੇ ਸੁੱਕਾ ਦੁੱਧ ਦਾ ਪਾਊਡਰ। ਹੁਣ ਪਾਉਣਾ ਕਿੰਨਾ ਕਿੰਨਾ? 4% ਸੁੱਕਾ ਆਟਾ ਜਿਹੜਾ ਭੁੱਜੇ ਛੋਲਿਆਂ ਦਾ, ਤੇ 4% ਪਾਉਣਾ ਸੁੱਕੇ ਦੁੱਧ ਦਾ ਪਾਊਡਰ, ਤੇ 42% ਪਾਉਣਾ ਆਪਾਂ ਮਰੀ ਹੋਈ ਖਮੀਰ ਦਾ। ਸਾਥੀ ਇੱਥੇ ਧਿਆਨ ਰੱਖਣਾ, ਮਰੀ ਹੋਈ ਖਮੀਰ ਹੀ ਵਰਤਣੀ ਆਪਾਂ, ਜਿਉਂਦੀ ਹੋਈ ਨਹੀਂ। ਤਾਂ ਇਹ 50 ਗ੍ਰਾਮ ਹੋ ਗਿਆ ਜੇ ਆਪਾਂ 100 ਗ੍ਰਾਮ ਬਣਾਉਣ ਲੱਗੇ ਹਾਂ, ਤੇ ਬਾਕੀ 50 ਕੀ ਰਹਿ ਗਿਆ? 25 ਖੰਡ ਤੇ 25 ਪਾਣੀ। ਖੰਡ ਨੂੰ ਪਾਣੀ ਚ ਘੋਲ ਲੈਣਾ ਤੇ ਜਿਹੜੇ ਬਾਕੀ ਤਿੰਨੋ ਚੀਜ਼ਾਂ ਉਹਨਾਂ ਦਾ ਕੱਪੜ ਛਾਣ ਕਰਕੇ ਬਰੀਕ ਪਾਊਡਰ ਆ ਜਿਹੜਾ ਬਣ ਗਿਆ, ਉਹਦੇ ਵਿੱਚ ਹੁਣ ਆਪਾਂ ਖੰਡ ਦਾ ਘੋਲ ਆ ਜਿਹੜਾ ਉਹ ਮਿਲਾ ਦੇਣਾ। ਹੁਣ ਜਦੋਂ ਖੰਡ ਦਾ ਘੋਲ ਮਿਲਾ ਕੇ ਉਹਨੂੰ ਆਟੇ ਵਾਂਗੂ ਗੁੰਨ ਲੈਣਾ, ਤੇ ਇਹ ਲੇਟੀ ਜੀ ਨੂੰ ਆਪਾਂ ਜਿਹੜਾ ਆਮ ਤੁਸੀਂ ਦੇਖੋਗੇ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਉੱਥੋਂ ਮਿਲ ਜਾਂਦਾ, ਇੱਕ ਬਟਰ ਪੇਪਰ ਕਹਿੰਦੇ ਆਪਾਂ ਉਹਨੂੰ, ਤੇ ਉਹਦੇ ਵਿੱਚ ਆਪਾਂ ਰੱਖ ਕੇ ਇਹ 2 ਤਹਿਵਾਂ ਬਟਰ ਪੇਪਰ ਦੀਆਂ ਦੇ ਵਿੱਚ ਇੱਕ ਇਹ ਰੱਖ ਦੇਣਾ, ਲਗਭਗ 100-150 ਗ੍ਰਾਮ ਇੱਕ ਕਲੋਨੀ ਨੂੰ ਇੱਕ ਵਾਰ ਚ ਦੇਣਾ ਆਪਾਂ, ਉਹਦੀ ਮੱਖੀ ਦੀ ਗਿਣਤੀ ਜਾਂ ਸਮਰੱਥਾ ਦੇ ਅਨੁਸਾਰ। ਪਰ ਉਹਦੇ ਵਿੱਚ ਜਿਹੜਾ ਪਾਸਾ ਥੱਲੇ ਕਰਨਾ ਉਹਦੇ ਵਿੱਚ 7-8 ਮੋਰੀਆਂ ਕਰ ਦਿਓ, ਤੇ 2 ਮੋਟੇ ਡੱਕੇ ਰੱਖ ਕੇ ਫਰੇਮਾਂ ਦੀਆਂ ਡੰਡੀਆਂ ਦੇ ਉੱਤੇ ਉਹਦੇ ਉੱਤੇ ਇਹਨੂੰ ਮੁੱਧਾ ਮਾਰ ਕੇ ਰੱਖ ਦੇਣਾ। ਤਾਂ ਇਸ ਤਰ੍ਹਾਂ ਤੁਸੀਂ ਪਰਾਗ ਪੂਰਕ ਨੂੰ ਮੱਖੀਆਂ ਨੂੰ ਦੇ ਕੇ ਉਹਨਾਂ ਦੀ ਪਰਾਗ ਦੀ ਘਾਟ ਹੈ ਜਿਹੜੀ ਉਹ ਪੂਰੀ ਕਰ ਸਕਦੇ ਹਾਂ।

ਆਪਾਂ ਖੁਰਾਕ ਦੀ ਗੱਲ ਤਾਂ ਕਰ ਲਈ, ਵਿੱਚ ਆਪਾਂ ਇਹ ਵੀ ਦੇਖਦੇ ਹਾਂ ਕਿ ਇਸ ਮੌਸਮ ਦੇ ਵਿੱਚ ਕਈ ਦੁਸ਼ਮਣ ਕੀੜੇ ਆ ਜਿਹੜੇ ਉਹ ਹਮਲਾ ਕਰਦੇ ਮੱਖੀ ਤੇ, ਉਹਨਾਂ ਦਾ ਹਮਲਾ ਵਧੇਰੇ ਹੋ ਜਾਂਦਾ, ਤੇਜ਼ ਹੋ ਜਾਂਦਾ। ਇਹਦੇ ਵਿੱਚ ਇੱਕ ਮੁੱਖ ਕੀੜਾ ਹੈਗਾ ਜਿਹੜਾ ਮੋਮ ਕੀੜਾ। ਇਹ ਮੋਮ ਕੀੜਾ ਕੀ ਕਰਦਾ, ਇਹ ਛੱਤੇ ਦੇ ਵਿੱਚ ਇਹਦੀਆਂ ਸੁੰਡੀਆਂ ਜਿਹੜੀਆਂ ਉਹ ਛੱਤਿਆਂ ਨੂੰ ਖਾਈ ਜਾਂਦੀਆਂ ਤੇ ਆਪਦੇ ਆਲੇ ਦੁਆਲੇ ਸੁਰੰਗ ਜੀ ਬਣਾ ਲੈਂਦੀਆਂ ਜਾਲੇ ਦੀ। ਤੇ ਜਦੋਂ ਤੁਸੀਂ ਛੱਤੇ ਕੱਢਦੇ ਹੋ ਦੇਖਦੇ ਹੋ ਕਿ ਉਹਦੇ ਵਿੱਚ ਜਾਲਾ ਜਾਲਾ ਜਿਹਾ ਨਜ਼ਰ ਆ ਰਿਹਾ, ਤਾਂ ਇਹ ਇੱਕ ਨਿਸ਼ਾਨੀ ਆ ਕਿ ਇਸ ਮੱਖੀ ਦੇ ਪਰਿਵਾਰ ਦੇ ਛੱਤਿਆਂ ਦੇ ਉੱਤੇ ਮੋਮੀ ਕੀੜੇ ਦਾ ਹਮਲਾ ਹੋ ਚੁੱਕਿਆ। ਹੁਣ ਇਹ ਹਮਲਾ ਹੋ ਗਿਆ, ਜੇ ਆਪਾਂ ਇਹਦਾ ਰੋਕਥਾਮ ਇਹਦੀ ਨਾ ਕਰਾਂਗੇ ਤਾਂ ਇਹ ਸਾਰੇ ਛੱਤਿਆਂ ਨੂੰ ਨਸ਼ਟ ਕਰ ਦਿੰਦਾ। ਇਹ ਛੱਤੇ ਆ ਜਿਹੜੇ ਬੇਕਾਰ ਹੋ ਜਾਂਦੇ ਆ, ਇਹਨਾਂ ਦੇ ਵਿੱਚ ਕੋਈ ਵੀ ਸ਼ਹਿਦ ਨਹੀਂ ਭਰਿਆ ਜਾਂਦਾ ਮੱਖੀਆਂ ਤੋਂ, ਨਾ ਹੀ ਇਹ ਚ ਬਰੂਡ ਪਲਦਾ, ਤਾਂ ਇਹ ਬਿਲਕੁਲ ਬੇਕਾਰ ਹੋ ਜਾਂਦੇ ਆ। ਪਰ ਹੁਣ ਆਪਾਂ ਇਹਨਾਂ ਨੂੰ ਬਚਾਉਣ ਦੇ ਲਈ ਕਰ ਕੀ ਸਕਦੇ ਹਾਂ? ਤਾਂ ਕਿਸਾਨ ਵੀਰੋ, ਤੁਸੀਂ ਇਹ ਧਿਆਨ ਰੱਖਣਾ ਕਿ ਜਦੋਂ ਇਹ ਰੁੱਤ ਆਉਂਦੀ ਆ ਵਰਖਾ ਦੀ, ਬਰਸਾਤਾਂ ਦੇ ਵਿੱਚ ਕਿਉਂਕਿ ਬਾਹਰੋਂ ਖੁਰਾਕ ਆ ਨਹੀਂ ਰਹੀ ਬਹੁਤੀ, ਸ਼ਹਿਦ ਵੀ ਨਹੀਂ ਆ ਰਿਹਾ, ਬਰੂਡ ਵੀ ਘੱਟ ਪੈ ਰਿਹਾ, ਤਾਂ ਇਸ ਕਰਕੇ ਛੱਤਿਆਂ ਦੀ ਘੱਟ ਲੋੜ ਹੁੰਦੀ ਆ। ਤਾਂ ਹਰੇਕ ਮੱਖੀ ਦੇ ਪਰਿਵਾਰ ਕੋਲੇ ਵਾਧੂ ਛੱਤੇ ਪਏ ਹੁੰਦੇ ਆ। ਸਭ ਤੋਂ ਪਹਿਲਾਂ ਕੰਮ ਆਪਾਂ ਕੀ ਕਰਨਾ ਕਿ ਵਾਧੂ ਛੱਤੇ ਜਿੰਨੇ ਵੀ ਆ ਉਹ ਕੱਢ ਲੈਣੇ ਆ। ਜੇ ਉਹਦੇ ਵਿੱਚ ਮੱਖੀ ਆ ਝਾੜਦੇ ਨਹੀਂ ਮਾੜੀ ਮੋਟੀ, ਪਰ ਫਾਲਤੂ ਛੱਤੇ ਸਾਰੇ ਕੱਢ ਲੈਣੇ ਆ। ਇਹ ਕੱਢ ਕੇ ਖਾਲੀ ਚੈਂਬਰਾਂ ਚ ਭਰ ਕੇ ਚੱਠਾ ਲਾ ਲੈਣਾ। ਇਸ ਚੱਠੇ ਦੇ ਵਿੱਚ ਸਭ ਤੋਂ ਥੱਲੜਾ ਚੈਂਬਰ ਖਾਲੀ ਰੱਖਣਾ, ਬਾਕੀ ਉਹਦੇ ਉੱਤੇ ਤਿੰਨ ਚਾਰ ਹੋਰ ਟਿਕਾ ਦਿਓ ਤੁਸੀਂ। ਹੁਣ ਇਹਨਾਂ ਨੂੰ ਆਪਾਂ ਗੰਧਕ ਦੀ ਜਾਂ ਸਲਫਰ ਜਿਹਨੂੰ ਕਹਿੰਦੇ ਆਪਾਂ, ਉਹਦੀ ਧੂਣੀ ਦੇਣੀ ਹੈ। 250 ਗ੍ਰਾਮ ਗੰਧਕ ਆ ਜਿਹੜੀ ਉਹ ਲਗਭਗ 16 ਚੈਂਬਰ ਜੇ ਆਪਣੇ ਕੋਲੇ ਛੱਤਿਆਂ ਦੇ ਭਰੇ ਹੋਏ ਆ ਉਹਨਾਂ ਦੇ ਲਈ ਕਾਫੀ ਹੈ। ਪਰ ਸਾਥੀ, 16 ਦਾ ਚੱਠਾ ਆਪਾਂ ਸਿੱਧਾ ਨਹੀਂ ਤਾਂ ਤੱਕ ਲਾ ਦੇਣਾ, ਆਪਾਂ 4-5 ਦਾ ਹੀ ਲਾਉਣਾ, ਕਿਉਂਕਿ ਹਨੇਰੀ ਦੇ ਨਾਲ ਡਿੱਗ ਵੀ ਪੈਂਦੇ ਆ ਕਈ ਵਾਰ, ਤਾਂ ਦੇਖਣੇ ਵੀ ਸੌਖੇ ਰਹਿਣ। ਹੁਣ ਇਹ ਜਦੋਂ ਧੂਣੀ ਆਪਾਂ ਦੇਣੀ ਹੈ ਗੰਧਕ ਦੀ, ਸਭ ਤੋਂ ਪਹਿਲਾਂ ਕੰਮ ਕੀ ਕਰਨਾ ਕਿ ਖਾਲੀ ਚੈਂਬਰ ਦੇ ਉੱਤੇ ਚੱਠਾ ਲਾਉਣਾ ਜਿਹੜਾ ਛੱਤਿਆਂ ਨਾਲ ਭਰੇ ਹੋਏ ਚੈਂਬਰਾਂ ਦਾ। ਪਰ ਇੱਕ ਧਿਆਨ ਰੱਖਿਓ, ਸਾਰੀਆਂ ਅਗਰਲੀਆਂ ਝੀਥਾਂ ਜਿੰਨੀਆਂ ਵੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ, ਜਾਂ ਗਾਰਾ ਲਾ ਦਿਓ, ਜਾਂ ਟੇਪ ਲਾ ਦਿਓ, ਤਾਂ ਕਿ ਇਹ ਜਿਹੜੀ ਗੈਸ ਬਣਨੀ ਹੈ ਉਹ ਬਾਹਰ ਨਿਕਲ ਨਾ ਸਕੇ, ਤੇ ਇਹਦੇ ਨਾਲ ਮੋਮੀ ਕੀੜੇ ਦੀਆਂ ਸਾਰੀਆਂ ਸੁੰਡੀਆਂ ਜਿੰਨੀਆਂ ਉਹ ਮਾਰੀਆਂ ਜਾਣ। ਹੁਣ ਆਪਾਂ ਕੀ ਕਰਨਾ ਕਿ ਇੱਕ ਮਿੱਟੀ ਦਾ ਕੋਈ ਠੁੱਲਾ ਜਿਹਾ ਲੈ ਲੈਣਾ, ਚੱਪਾ ਨਾ ਚਾਹੇ, ਉਹਦੇ ਵਿੱਚ ਥੋੜੇ ਜਿਹੇ ਕੋਲੇ ਆਪਾਂ ਬਾਲਣੇ ਆ। ਉਹ ਜਦੋਂ ਸੁਲਗਣ ਲੱਗਦੇ ਆ ਤਾਂ ਆਪਾਂ ਉਹਨਾਂ ਨੂੰ ਲਿਆ ਕੇ ਜਿਹੜਾ ਥੱਲੇ ਸਭ ਤੋਂ ਖਾਲੀ ਆਪਾਂ ਚੈਂਬਰ ਰੱਖਿਆ ਇੱਕ, ਉਹਦੇ ਵਿੱਚ ਰੱਖ ਦੇਣਾ, ਤੇ ਗੰਧਕ ਉਹਦੇ ਉੱਤੇ ਸਿੱਟ ਕੇ ਆਪਾਂ ਉਹਨੂੰ ਬੰਦ ਕਰ ਦੇਣਾ। ਇੱਥੇ ਇਹ ਜ਼ਰੂਰ ਧਿਆਨ ਰੱਖਣਾ ਕਿ ਇਹਨੂੰ ਇਕਦਮ ਬੰਦ ਕਰ ਦੇਣਾ, ਜ਼ਿਆਦਾ ਸਮਾਂ ਨਹੀਂ ਲੈਣਾ ਉਹਦੇ ਵਿੱਚ, ਕਿਉਂਕਿ ਗੰਧਕ ਬਲਨਸ਼ੀਲ ਹੁੰਦੀ ਹੈ। ਜਦੋਂ ਆਪਾਂ ਬੰਦ ਕਰ ਦਾਂਗੇ ਅੱਗ ਨਹੀਂ ਲੱਗਦੀ ਉਹਨੂੰ, ਪਰ ਉਹ ਸੁਲਗਦੀ ਰਹਿੰਦੀ ਹੈ। ਉਹ ਸੁਲਗਣ ਨਾਲ ਜਿਹੜੀ ਗੈਸ ਪੈਦਾ ਹੁੰਦੀ ਹੈ ਉਹਦੇ ਨਾਲ ਮੋਮੀ ਕੀੜੀਆਂ ਜਿਹੜੀ ਸੁੰਡੀਆਂ ਮਾਰੀਆਂ ਜਾਂਦੀਆਂ। ਪਰ ਇਹ ਵੀ ਧਿਆਨ ਰੱਖਿਓ ਸਾਥੀਓ ਕਿ ਜੇ ਮੀਂਹ ਪੈ ਜਾਂਦਾ ਤਾਂ ਗਾਰਾ ਧੋਤਾ ਜਾਣਾ, ਤੇ ਵਰਲਾਂ ਫਿਰ ਬਣ ਜਾਣੀਆਂ ਜਿੱਥੋਂ ਦੀ ਮੋਮੀ ਕੀੜੇ ਵੜ ਕੇ ਦੁਬਾਰਾ ਤੋਂ ਹਮਲਾ ਕਰ ਸਕਦੇ ਆ। ਇਸ ਲਈ ਜਾਂ ਤਾਂ ਉਹਦੇ ਉੱਤੇ ਮੋਮੀ ਸ਼ੀਟ ਚੜਾ ਦਿਓ ਜਾਂ ਟੇਪ ਲਾ ਦਿਓ, ਤੇ ਜੇ ਗਾਰਾ ਧੋਤਾ ਗਿਆ ਤਾਂ ਦੁਬਾਰਾ ਫਿਰ ਉਹਨੂੰ ਗੰਧਕ ਦੀ ਧੂਣੀ ਦੇ ਦਿਓ। ਇਸ ਤਰ੍ਹਾਂ ਆਪਾਂ ਇਹ ਛੱਤਿਆਂ ਨੂੰ ਬਚਾ ਸਕਦੇ ਹਾਂ। ਸਾਥੀਓ, ਜਿਹੜੇ ਮੱਖੀਆਂ ਦੇ ਛੱਤੇ ਆ ਇਹ ਵੀ ਬੜੇ ਕੀਮਤੀ ਆ। ਜਿਹੜੇ ਸਾਡੇ ਕਈ ਨਵੇਂ ਸਾਥੀ ਸ਼ੁਰੂ ਕਰਦੇ ਉਹਨਾਂ ਨੂੰ ਕਈ ਵਾਰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ, ਕਿਉਂਕਿ ਇੱਕ ਛੱਤਾ ਬਣਾਉਣ ਦੇ ਲਈ ਪਹਿਲਾਂ ਤਾਂ ਆਪਾਂ ਨਵੀਂ ਮੋਮ ਦੀ ਸ਼ੀਟ ਖਰੀਦਦੇ ਹਾਂ, 25-30 ਰੁਪਏ ਉਹਦੇ ਤੇ ਵੀ ਲਾਉਣੇ, ਫਿਰ ਮੱਖੀ ਨੇ ਵੀ 2 ਦਿਨ ਲਾਉਣੇ ਆ, ਤੇ ਮੱਖੀ ਨੇ ਛੱਤਾ ਬਣਾਉਣਾ ਕਿਵੇਂ ਆ? ਸ਼ਹਿਦ ਖਾ ਕੇ ਆਪਦੇ ਸਰੀਰ ਚੋਂ ਮੋਮ ਪੈਦਾ ਕਰਨੀ ਹੈ, ਤੇ ਇਸ ਕਰਕੇ ਆਪਾਂ ਨੂੰ ਵੱਡਾ ਨੁਕਸਾਨ ਹੁੰਦਾ ਜੇ ਆਪਾਂ ਛੱਤਿਆਂ ਦੀ ਦੇਖ ਰੇਖ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ। ਤਾਂ ਮੋਮੀ ਕੀੜੇ ਤੋਂ ਬਚਾਅ ਦੇ ਲਈ ਇਹ ਇੱਕ ਉਪਰਾਲੇ ਜਿਹੜੇ ਆਪਾਂ ਕਰ ਸਕਦੇ ਹਾਂ। ਇਸ ਮੌਸਮ ਦੇ ਵਿੱਚ ਭਿੰਡਾਂ ਵੀ ਹਮਲਾ ਕਰ ਦਿੰਦੀਆਂ ਮੱਖੀਆਂ ਤੇ, ਇਹ ਵੀ ਫੜ ਕੇ ਲੈ ਜਾਂਦੀਆਂ ਮੱਖੀਆਂ ਨੂੰ ਖਾ ਜਾਂਦੀਆਂ। ਤਾਂ ਭਿੰਡਾਂ ਨੂੰ ਰੋਕਣ ਦੇ ਲਈ ਭਿੰਡ ਪਿੰਜਰਾ ਫਾਰਮ ਤੇ ਲਾਇਆ ਜਾ ਸਕਦਾ, ਜਿਹਦੇ ਵਿੱਚ ਕੋਈ ਗਲਿਆ ਫਲ ਜਾਂ ਮਾਸ ਰੱਖਿਆ ਜਾ ਸਕਦਾ, ਤੇ ਉਹ ਭਿੰਡਾਂ ਦੇ ਵਿੱਚ ਫਸ ਜਾਂਦੀਆਂ, ਤੇ ਬਾਅਦ ਚ ਉਹਨਾਂ ਨੂੰ ਪਾਣੀ ਚ ਡੁਬੋ ਕੇ ਮਾਰਿਆ ਜਾ ਸਕਦਾ। ਇਸੇ ਮੌਸਮ ਦੇ ਵਿੱਚ ਜਿਹੜੀਆਂ ਚਿੜੀਆਂ, ਖਾਸ ਤੌਰ ਤੇ ਹਰੀ ਚਿੜੀ ਦਾ ਹਮਲਾ ਕਈ ਇਲਾਕਿਆਂ ਦੇ ਵਿੱਚ ਕਾਫੀ ਹੁੰਦਾ, ਤਾਂ ਸਾਥੀ ਉੱਥੇ ਜ਼ਰੂਰ ਧਿਆਨ ਰੱਖੋ ਕਿ ਆਪਣੇ ਮੱਖੀਆਂ ਦੇ ਕੁਟੁੰਬ ਆ ਜਿਹੜੇ ਉਹ ਸੰਘਣੀ ਛਾਂ ਦੇ ਥੱਲੇ ਰੱਖੇ ਹੋਣ, ਤਾਂ ਕਿ ਜਿੱਥੇ ਛਤਰੀ ਵੱਡੀ ਹੋਵੇ ਦਰਖਤ ਦੀ, ਤੇ ਮੱਖੀ ਨੂੰ ਫੜਨ ਦੇ ਲਈ, ਉਡਾਰੀ ਮਾਰਨ ਦੇ ਲਈ ਉਹਨੂੰ ਜਗ੍ਹਾ ਘੱਟ ਮਿਲਦੀ ਹੋਵੇ। ਇੱਕ ਹੋਰ ਬਹੁਤ ਵੱਡੀ ਸਮੱਸਿਆ ਜਿਹੜੀ ਸ਼ਹਿਦ ਮੱਖੀ ਪਾਲਣ ਦੇ ਵਿੱਚ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਰ ਗੁਰੁ ਨਾਨਕ ਲਈ ਧਿਆਇ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ।

ভালো যে জিন্না সিংহা সিংনিয়া নে ধর্ম হে তা শীষ দিতে বন্ধ বন্ধ কটায় খোপড়িয়া লোহাইয়াং ਤੁਰਕੜੀਆਂ ਤੇ ਚੜੇ ਆਰਿਆਂ ਨਾਲ ਚੜੇਗੇ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਨਾ।

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗਾ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸ ਜੀ ਕੇ ਬੋਲ ਬਲ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੈਸ ਦਾਨ ਰਹਿਤ ਦਾਨ, ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ, ਦਾਨ ਸਿਰਦਾਨ ਨਾਮ ਦਾਨ, ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਲ, ਪਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਆ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਾਂ ਹੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ।

ఆహ్వానం పవిత్ర స్థానం సత్యఖండ శ్రీ హరిమందర సాహిబ్ జీ వికే తన్న తన్న సతగురు శ్రీ గురు గ్రంథ సాహిబ్ జీ మహారాజ ఆప జీ దే హజూర శబద చౌకీ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਪ ਮਾਫ ਕਰਨੀ ਸੱਚੇ ਪਾਤਸ਼ਾਹ ਦੀਆਂ ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤੁਨਾ ਦੀ ਅਰਦਾਸ ਸਮੂਹ ਸੰਗਤ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕਾ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੇ ਸੁੱਖ ਹੋਵੇ ਨਾਮ ਚਿੱਤਿਆ ਦੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲ ਤੇਰੇ